ਜੀ ਵੱਡਾ ਸੁੱਖ। ਅਖੌਤੀ ਸੁੱਖਾਂ ਤੇ ਦੁੱਖਾਂ ਵਿੱਚ ਉਹਦਾ ਪੱਲਾ ਫੜੀ ਲੈਣ ਵਾਲਿਆਂ ਨੂੰ, ਜਿਨ੍ਹਾਂ ਨੇ ਉਹਦਾ ਪੱਲਾ ਛੱਡਿਆ ਨੀ, ਫੜੀ ਰੱਖਿਆ, ਪੱਲਾ ਫੜੀ ਰੱਖਣ ਵਾਲਿਆਂ ਨੇ ਬੜਾ ਸੁੱਖ ਪਾਇਆ, ਉਹਦੇ ਨਾਲ ਜੁੜੇ ਰਹਿਣ ਵਾਲਿਆਂ ਨੇ ਬੜਾ ਆਨੰਦ ਲਿਆ। ਐਸਾ ਆਨੰਦ ਜਿਹੜਾ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਤੋੜਿਆ ਤੇ ਭੰਨਿਆ ਨਹੀਂ ਜਾ ਸਕਿਆ, ਭੰਗ ਨਹੀਂ ਕੀਤਾ ਜਾ ਸਕਿਆ। ਸੜਦੀ ਤਪਦੀ ਰੇਤ ਸੀਸ ਤੇ ਪਾ ਕੇ ਵੀ ਜਿਸ ਆਨੰਦ ਨੂੰ ਭੰਗ ਨਹੀਂ ਕੀਤਾ ਜਾ ਸਕਿਆ, ਉਹ ਸੁੱਖ ਮਾਲਕ ਨਾਲ ਜੁੜੇ ਰਹਿਣ ਵਾਲਿਆਂ ਨੂੰ ਪ੍ਰਾਪਤ ਹੋਇਆ। ਮਾਲਕ ਨਾਲ ਟੁੱਟਿਆ ਬੰਦਾ ਸੁੱਖ ਨਹੀਂ ਲੈ ਸਕਦਾ। ਆਲੇ ਦੁਆਲੇ ਸੁੱਖ ਬਿਖਰੇ ਹੋਣਗੇ, ਫੈਲੇ ਹੋਣਗੇ, ਲੇਕਿਨ ਉਹ ਉਲਟਾ ਉਹਨਾਂ ਸੁੱਖ ਦੇ ਸਾਧਨਾਂ ਚ ਇਸ ਤਰ੍ਹਾਂ ਜਕੜਿਆ ਜਾਂਦਾ ਹੈ ਜਿਵੇਂ ਮੱਕੜੀ ਜਾਲਾ ਤਣਦੀ ਹੈ ਤੇ ਆਪ ਹੀ ਫਸ ਜਾਂਦੀ ਹੈ। ਗੁਰਮੁਖ ਨਿਰੰਕਾਰ ਦੀ ਰਜ਼ਾ ਵਿਚ ਆਪ ਕਰੇ ਸੱਚ ਅਲੱਖ ਅਪਾਰ, ਜੋ ਲਖਿਆ ਨਾ ਜਾ ਸਕਣ ਵਾਲਾ, ਵੇਖਿਆ ਨਾ ਜਾ ਸਕਣ ਵਾਲਾ ਵਾਹਿਗੁਰੂ ਹੈ, ਜੋ ਆਪ ਸਭ ਕੁਝ ਕਰਦਾ, ਉਹਦੇ ਦਰ ਦੇ ਉੱਤੇ ਢਹਿ ਪੈਂਦੇ ਨੇ, ਹਉ ਪਾਪੀ ਤੂੰ ਬਖਸ਼ਣਹਾਰ, ਤੇਰਾ ਭਾਣਾ ਸਭ ਕੁਛ ਹੋਵੇ, ਜੋ ਤੂੰ ਚਾਹੁੰਦਾ ਹੈ ਸੋ ਹੋਵੇ ਮੇਰੇ ਸਿਰ ਮੱਥੇ ਪ੍ਰਵਾਨ। ਬੰਦਾ ਹੁਕਮ ਮਨਾ ਕੇ ਬੜਾ ਰਾਜ਼ੀ ਹੁੰਦਾ, ਹੁਕਮ ਮਨਾਉਣ ਦਾ ਆਪਣਾ ਇੱਕ ਨਸ਼ਾ ਹੈ, ਲੇਕਿਨ ਹੁਕਮ ਮੰਨਣ ਵਿੱਚ ਜੋ ਮਸਤੀ ਹੈ ਨਾ, ਹੁਕਮ ਮਨਾਉਣ ਚੋ ਗੱਲ ਕੋਈ। ਵੈਸੇ ਵੀ ਤੁਸੀਂ ਦੇਖਣਾ, ਚਾਰ ਪੈਸੇ ਬੰਦਾ ਕਮਾਉਂਦਾ ਹੈ, ਮਜ਼ਾ ਆਉਂਦਾ, ਰਸ ਆਉਂਦਾ, ਸਵਾਦ ਆਉਂਦਾ, ਇਹਦਾ ਇੱਕ ਨਸ਼ਾ ਹੈ। ਬਲਕਿ ਕੁਝ ਲੋਕ ਜਿਹੜੇ ਕਮਾਉਣਾ ਨਹੀਂ ਜਾਣਦੇ, ਉਹ ਖੋ ਵੀ ਲੈਂਦੇ, ਖੋਣ ਦਾ ਵੀ ਇੱਕ ਨਸ਼ਾ ਹੋਵੇਗਾ, ਲੇਕਿਨ ਹੱਥੋਂ ਦੇਣ ਦਾ ਆਪਣੀ ਕਿਸਮ ਦਾ ਨਸ਼ਾ ਹੈ, ਉਹ ਮਸਤੀ ਉਹਦਾ ਮੁਕਾਬਲਾ ਉਹ ਨਹੀਂ ਕਰ ਸਕਦਾ। ਜਿਸ ਬੰਦੇ ਕੋਲ ਕੁਝ ਹੋਵੇ ਤੇ ਉਹ ਦਿੰਦਾ ਹੈ ਨਾ ਜਿਸ ਵੇਲੇ ਹੱਥੋਂ, ਜੋ ਮਸਤੀ ਉਦੋਂ ਪ੍ਰਾਪਤ ਹੁੰਦੀ ਹੈ ਨਾ, ਉਹ ਖੋਣ ਤੇ ਲੈਣ ਵਿੱਚ ਨਹੀਂ, ਖੋਣ ਤੇ ਲੈਣ ਦਾ ਨਸ਼ਾ ਆਪਣਾ ਹੈ, ਲੇਕਿਨ ਦੇਣ ਦੀ ਮਸਤੀ ਆਪਣੀ, ਇਸ ਮਸਤੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਪਕੜ ਦੀ ਆਪਣੀ ਗੱਲ ਹੈ, ਤਿਆਗ ਦੀ ਆਪਣੀ ਗੱਲ ਹੈ। ਤਿਆਗ ਵਿੱਚ ਇੱਕ ਬਹੁਤ ਵੱਡੀ ਉੱਚੀ ਭਾਵਨਾ ਕੰਮ ਕਰਦੀ, ਮਨੁੱਖ ਆਤਮਿਕ ਤੌਰ ਤੇ ਮਹਿਸੂਸ ਕਰਦਾ ਹੈ ਕਿ ਮੈਂ ਆਮ ਪੱਧਰ ਤੋਂ ਉੱਚਾ ਉੱਠ ਗਿਆ। ਔਰ ਹੁੰਦਾ ਕੀ, ਮਨੁੱਖ ਆਪਣੀ ਪੱਧਰ ਤੋਂ ਥੱਲੇ ਡਿੱਗ ਪਵੇ ਤੇ ਜਾਨਵਰ ਹੈ, ਤੇ ਕਈ ਵਾਰੀ ਤੁਸੀਂ ਵੇਖਿਆ ਜਾਨਵਰ ਵੀ ਹੋਵੇ ਨਾ, ਜੇ ਉਹ ਆਪਣੇ ਆਮ ਸੁਭਾਅ ਤੋਂ ਉੱਚੀ ਗੱਲ ਕਰਨ ਲੱਗ ਪਵੇ ਨਾ, ਤੋਤੇ ਸ਼ੋਰ ਪਾਉਂਦੇ ਨੇ, ਲੇਕਿਨ ਇੱਕ ਤੋਤਾ ਅਗਰ ਰਾਮ ਰਾਮ ਜਪਣਾ ਸ਼ੁਰੂ ਕਰ ਦੇਵੇ ਤੇ ਉਹ ਰਾਖਵਾਂ ਹੋ ਜਾਂਦਾ। ਕੁੱਤੇ ਆਵਾਰਾ ਫਿਰਦੇ ਨੇ, ਲੇਕਿਨ ਇੱਕ ਪਹਿਰੇਦਾਰੀ ਤੇ ਖਲੋ ਜਾਵੇ ਤੇ ਉਹ ਵਫ਼ਾਦਾਰ ਕਹਾਉਂਦਾ ਹੈ, ਬਲਕਿ ਉਹਦੀ ਪੂਰੀ ਸੰਭਾਲ ਕੀਤੀ ਜਾਂਦੀ, ਕਿਉਂਕਿ ਉਹ ਆਪਣੇ ਪੱਧਰ ਤੋਂ ਉੱਚਾ ਉੱਠ ਗਏ। ਜਾਨਵਰ ਆਪਣੇ ਪੱਧਰ ਤੋਂ ਉੱਚਾ ਉੱਠ ਕੇ ਮਹਾਨ ਹੋ ਜਾਂਦਾ ਹੈ, ਤੇ ਬੰਦਾ ਆਪਣੇ ਪੱਧਰ ਤੋਂ ਥੱਲੇ ਕਿਉਂ ਆਵੇ। ਇਹ ਜਿਸ ਵੇਲੇ ਰਜ਼ਾ ਵਿੱਚ ਆਉਂਦਾ ਤੇ ਸਮਝ ਲਓ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ। ਮਨੁੱਖ ਚੰਗਾ ਹੈ, ਇਨਸਾਨੀਅਤ ਦਾ ਆਪਣਾ ਇੱਕ ਪੱਧਰ ਹੈ, ਲੇਕਿਨ ਜਿਸ ਵੇਲੇ ਮਨੁੱਖ ਰੱਬ ਨਾਲ ਜੁੜਦਾ ਹੈ ਤੇ ਇਨਸਾਨੀਅਤ ਦੇ ਪੱਧਰ ਤੋਂ ਉੱਚਾ ਉੱਠ ਕੇ ਦੇਵਤਾਪਣ ਤੋਂ ਅੱਗੇ ਉੱਠ ਕੇ ਰੱਬ ਦਾ ਰੂਪ ਹੁੰਦਾ ਚਲਾ ਜਾਂਦਾ, ਉਹਦੀ ਇੱਕ ਆਪਣੀ ਗੱਲ ਹੈ। ਉਸੇ ਅਵਸਥਾ ਵਿੱਚ ਮਨੁੱਖ ਜਿਹੜਾ ਆਮ ਹੁਕਮ ਮਨਾ ਕੇ ਰਾਜ਼ੀ ਹੈ ਨਾ, ਗੁਰਮੁਖ ਹੁਕਮ ਮੰਨਣ ਵਿੱਚ ਸਵਾਦ ਲੈਂਦਾ, ਉਹਦੇ ਵਿੱਚੋਂ ਰਸ ਤੇ ਮਸਤੀ ਲੈਂਦਾ। ਮਹਾਰਾਜ ਕਹਿੰਦੇ ਨੇ ਤੇਰਾ ਭਾਣਾ ਸਭ ਕੁਛ ਹੋਵੇ, ਆਖਿਰ ਤਾਂ ਜੋ ਕੁਝ ਹੁੰਦਾ ਪਿਆ ਜੋ ਤੈਨੂੰ ਚੰਗਾ ਲੱਗਦਾ ਸੋਈ ਹੋ, ਤੇ ਜਿਹੜੇ ਲੋਕ ਮਨ ਦੇ ਪਿੱਛੇ ਲੱਗਦੇ ਨੇ ਐਵੇਂ ਆਪਣਾ ਆਪ ਦਾ ਨਾਸ ਮਾਰਦੇ ਨੇ। ਮਨ ਹੱਟ ਕੀ ਚਾਹੇ ਅੰਤ ਵਿਗੋਵੇ, ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ, ਪ੍ਰਿਥੀ ਚੰਦ ਬਣ ਜਾਂਦਾ ਉਹ ਬੰਦਾ। ਜਿਹੜਾ ਮਨ ਦੀ ਮਤ ਪਿੱਛੇ ਲੱਗਦਾ ਉਹ ਪ੍ਰਿਥੀ ਚੰਦ ਹੋ ਜਾਂਦਾ, ਤੇ ਜਿਹੜਾ ਗੁਰੂ ਕੀ ਮਤ ਨੂੰ ਸਿਰ ਮੱਥੇ ਧਾਰਨ ਕਰ ਲੈਂਦਾ ਹੈ ਉਹ ਛੋਟਾ ਵੀ ਗੁਰੂ ਅਰਜਨ ਦੇਵ ਹੋ ਜਾਂਦਾ। ਦੋਵਾਂ ਚ ਫਰਕ ਕੀ ਹੈ, ਉਸ ਵੱਡੇ ਤੇ ਇਸ ਛੋਟੇ ਚ, ਸੰਸਾਰੀ ਪੱਧਰ ਤੋਂ ਉਮਰਾਂ ਦੇ ਲਿਹਾਜ਼ ਤੋਂ, ਉਹ ਵੱਡਾ ਹੈ ਇਹ ਛੋਟਾ, ਫਰਕ ਕਿੰਨਾ ਹੈ, ਇਹ ਬਹੁਤ ਉੱਚਾ ਹੈ, ਇਹ ਛੋਟਾ ਬਹੁਤ ਵੱਡਾ ਹੈ, ਕਿਉਂਕਿ ਛੋਟਾ ਹੋਣਾ ਆ ਗਿਆ ਇਸ। ਰਜ਼ਾ ਵਿੱਚ ਆ ਜਾਣਾ, ਵੇਖਣ ਨੂੰ ਲੱਗਦਾ ਕਿ ਬੰਦਾ ਛੋਟਾ ਹੋ ਗਿਆ, ਹੁਕਮ ਮੰਨਣ ਲੱਗ ਪਿਆ ਮਤਲਬ ਛੋਟਾ ਹੋ ਗਿਆ, ਨਹੀਂ, ਬਹੁਤ ਵੱਡਾ ਹੋ ਗਿਆ। ਮਾਲਕ ਦੀ ਰਜ਼ਾ ਮੰਨਣ ਵਾਲਾ, ਗੁਰੂ ਕਾ ਹੁਕਮ ਮੰਨਣ ਵਾਲਾ ਬਹੁਤ ਉੱਚਾ ਉੱਠ ਜਾਂਦਾ, ਇਨਸਾਨੀਅਤ ਦੇ ਪੱਧਰ ਤੋਂ ਵੀ ਬਹੁਤ ਉੱਚਾ ਉੱਠ ਜਾਂਦਾ। ਤੇ ਜਦੋਂ ਬੰਦਾ ਲਾਲਚ ਦੇ ਵੱਸ ਹੋ ਜਾਂਦਾ ਹੈ, ਮਨ ਦੀ ਮਤ ਦੇ ਪਿੱਛੇ ਲੱਗਦਾ ਹੈ, ਉਦੋਂ ਇਨਸਾਨੀਅਤ ਦੇ ਪੱਧਰ ਤੋਂ ਥੱਲੇ ਉਤਰ ਜਾਂਦਾ ਹੈ, ਜਾਨਵਰਾਂ ਵਾਲੇ ਪੱਧਰ ਤੇ ਚਲਾ ਜਾਂਦਾ। ਉਸ ਵੇਲੇ ਟਾਕਰਾ ਕਰਕੇ ਵੇਖਣਾ ਪੈਂਦਾ ਇਹਨਾਂ ਦੋਵਾਂ ਚ ਠੀਕ ਕਿਹੜਾ।
ਮੰਨਣਾ ਪਏਗਾ ਰਜ਼ਾ ਮੰਨਣ ਵਾਲਾ ਵਧੀਆ। ਧੰਨ ਗੁਰੂ ਅਰਜਨ ਸਾਹਿਬ ਤੋਂ ਚੰਗਾ ਰਜ਼ਾ ਮੰਨਣ ਵਾਲਾ ਧਰਤੀ ਤੇ ਅਜੇ ਪੈਦਾ ਨਹੀਂ ਹੋਇਆ। ਰਜ਼ਾ ਚ ਰਾਜ਼ੀ ਰਹਿਣ ਦੀ ਗੱਲ ਇਹ ਨਿਰੀ ਆਪਾਂ ਜਿਹੜੀ ਸ਼ਹੀਦੀ ਵਾਲੇ ਦਿਨ ਦੀ ਗੱਲ ਕਰਨੇ ਆ ਕਿ ਉਸ ਖਿੜੇ ਮੱਥੇ ਸਾਰੇ ਦੁੱਖਾਂ ਨੂੰ ਸਹਿਣ ਦੀ ਅਵਸਥਾ ਨੂੰ ਨਮਸਕਾਰ ਕਰੀਏ, ਮੱਥਾ ਟੇਕੀਏ, ਉਹ ਆਪਣੀ ਥਾਂ ਤੇ ਨਹੀਂ। ਸ਼ੁਰੂ ਤੋਂ ਹੀ ਹੁਕਮ ਮੰਨਣ ਦੀ ਗੱਲ ਹੈ, ਸ਼ੁਰੂ ਤੋਂ ਹੀ ਰਜ਼ਾ ਚ ਰਹਿਣ ਦੀ, ਗੁਰੂ ਕੀ ਰਜ਼ਾ ਚ ਰਹਿਣ ਦੀ, ਬਾਪ ਦੀ ਰਜ਼ਾ ਚ ਰਹਿਣ ਦੀ ਇਹ ਅਵਸਥਾਵਾਂ ਹੁੰਦੀਆਂ। ਜਿਸ ਬੰਦੇ ਨੂੰ ਬਾਪ ਦੀ ਰਜ਼ਾ ਮੰਨਣੀ ਨਹੀਂ ਆਈ, ਬਾਪ ਦਾ ਹੁਕਮ ਮੰਨਣਾ ਨਹੀਂ ਆਇਆ, ਜਿਸ ਨੂੰ ਉਸਤਾਦ ਦਾ ਹੁਕਮ ਮੰਨਣਾ ਨਹੀਂ ਆਇਆ, ਉਹ ਫਿਰ ਗੁਰੂ ਕੇ ਹੁਕਮ ਵਿਚ ਵੀ ਕੋਈ ਨਹੀਂ ਆਉਂਦਾ ਕਿਸੇ ਵੇਲੇ। ਤੇ ਜਿਹੜਾ ਗੁਰੂ ਕੇ ਹੁਕਮ ਚ ਨਹੀਂ ਆਉਂਦਾ ਉਹ ਪਾਰ ਬ੍ਰਹਮ ਦੀ ਰਜ਼ਾ ਚ ਕਦੋਂ ਆਇਆ? ਆਪਣੀ ਆਪਣੀ ਅਵਸਥਾ ਵਿਚ ਜਿਹਦਾ ਜੋ ਅਧਿਕਾਰ ਬਣਦਾ ਹੈ ਉਹਦੀ ਰਜ਼ਾ ਚ ਰਹਿਣ ਚ ਬੜਾ ਸਵਾਦ ਹੈ। ਬੱਚਾ ਉਹ ਲਾਇਕ ਹੋਣਹਾਰ ਹੈ ਜਿਹੜਾ ਬਾਪ ਦੀ ਆਗਿਆ ਮੰਨ। ਧੰਨ ਗੁਰੂ ਅਰਜਨ ਸਾਹਿਬ ਤੂੰ ਬਾਪ ਦੀ ਵੀ ਆਗਿਆ ਮੰਨ। ਲਾਹੌਰ ਚਲਾ ਜਾ, ਸਤਵਚਨ ਜੀ ਲਾਹੌਰ ਚਲੇ ਜਾਂਦੇ। ਉਹ ਕਹਿੰਦਾ ਮੈਂ ਕਿਉਂ ਜਾਵਾਂ? ਵੱਡਾ ਕਹੇਗਾ ਮੈਂ ਨਹੀਂ ਜਾਂਦਾ ਕਿਉਂਕਿ ਮਨ ਦੀ ਮਤ ਮਗਰ ਲੱਗਾ, ਉਹ ਸੰਸਾਰੀ ਸੁੱਖਾਂ ਦੇ ਮਗਰ ਲੱਗਾ ਹੈ, ਪਦਾਰਥ ਇਕੱਠੇ ਕਰਨ ਦੀ ਦੌੜ ਚ ਪਿਆ ਹੈ, ਭੱਠਿਆਂ ਦਾ ਮਾਲਕ ਹੈ, ਜਗੀਰਾਂ ਦਾ ਮਾਲਕ ਹੈ, ਉਹ ਸਾਰੇ ਕੁਝ ਦਾ ਚਾਰਜ ਉਹਦੇ ਕੋਲ ਹੁੰਦੇ ਆ, ਸਾਰਾ ਲੇਖਾ ਪੱਤਾ ਰੁਪਈਆ ਕੋਲ ਹੁੰਦੇ ਆ, ਬੜੀ ਪਕੜਾ ਹੈ, ਇਹ ਨੀ ਮੈਂ ਹੱਥੋਂ ਛੱਡਣਾ। ਲੇਕਿਨ ਬੜੀ ਬੇਸਵਾਦੀ ਪੈਦਾ ਕਰ ਰੱਖੀ, ਬੜੀ ਬੇਰਸੀ ਆਪਣੇ ਜੀਵਨ ਚ ਪੈਦਾ ਕਰ ਰੱਖੀ, ਅੱਠੇ ਪੈਰ ਦੀ ਕਲਪਨਾ ਹੈ ਘਰ ਵਿਚ। ਇਧਰਲੇ ਪਾਸੇ ਜੋ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰੇ। ਜ਼ਿੰਦਗੀ ਪਰ ਰਜ਼ਾ ਵਿਚ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਕਾਲੇ। ਮਾਨ ਨਹੀਂ ਕਰਨਾ, ਮੋਹ ਨਹੀਂ ਕਰਨਾ, ਲੋਭ ਨਹੀਂ ਕਰਨਾ, ਵਿਕਾਰ ਨੂੰ ਨੇੜੇ ਨਹੀਂ ਲੱਗਣ ਦੇਣਾ, ਹੋਰ ਕੁਝ ਵੀ ਚਿੱਤ ਚ ਨਹੀਂ ਆਉਣ ਦੇਣਾ। ਨਾਮ ਰਤਨ ਗੁਣਾ ਹਰ ਵਣਜੇ ਲਾਦ ਵੱਖਰ ਲੈ ਚਾਲਿਓ। ਜੋ ਮਾਲਕ ਨੇ ਝੋਲੀ ਚ ਪਾਇਆ ਉਹ ਸਭ ਤੋਂ ਕੀਮਤੀ, ਨਾਮ ਦਾ ਦਾਨ ਲੈ ਕੇ ਇਹਦੇ ਪ੍ਰਸੰਨ ਹੈ। ਲਾਦ ਵੱਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ। ਸਾਰਾ ਜੀਵਨ ਗੁਰੂ ਕੇ ਪਿਆਰ ਵਿਚ, ਪ੍ਰਭੂ ਦੇ ਪਿਆਰ ਚ ਨਿਭਾ ਦਿੱਤਾ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਹਿਰਦੇ ਘਰ ਚ ਸਹਿਜ ਤੇ ਆਨੰਦ ਟਿਕਿਆ ਰਿਹਾ। ਜਿੱਥੇ ਵੀ ਹੁਕਮ ਹੋਇਆ ਭੱਜ ਕੇ ਉੱਥੇ ਪਹੁੰਚ ਗਏ। ਉੱਠ ਵਾਹੂ ਕੋ ਦੌਰੇ ਆਗਿਆ ਮੈਂ ਭੂਖ, ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ। ਜੋ ਜੋ ਹੁਕਮ ਭੈਓ ਸਾਹਿਬ ਕਾ ਸੋ ਮਾਥੇ ਲੈ ਮੰਨ। ਬੜਾ ਆਨੰਦ ਹੋਵੇਗਾ ਇਸ ਗੱਲ ਜੇ ਨਹੀਂ ਇੱਕ ਵਕਤ ਅੰਨ ਵੀ ਨਹੀਂ ਰਿਹਾ ਤਾਂ ਘਰ ਦੇ ਬਰਤਨ ਵੇਚ ਕੇ, ਬਸਤਰ ਵੇਚ ਕੇ, ਘੁੰਮਣੀਆਂ ਦਾ ਪ੍ਰਸ਼ਾਦ ਵੀ ਚੱਲਦਾ ਰਿਹਾ ਤਾਂ ਵੀ ਪਰਵਾਹ ਨਹੀਂ, ਖੇੜਾ ਬਣਿਆ ਰਹੇ, ਪੂਜਾ ਸਾਰੀ ਉਧਰ ਚਲੀ ਜਾਵੇ ਪਰਵਾਹ ਨਹੀਂ, ਸੇਵਾ ਸਾਰੀ ਇਧਰ ਆ ਜਾਵੇ ਇਸੇ ਚ ਆਨੰਦ ਹੈ। ਸੇਵਾ ਇਧਰ ਆਉਣੀ ਚਾਹੀਦੀ ਹੈ, ਪੂਜਾ ਜਿਹਦੀ ਮਰਜ਼ੀ ਲੈ ਜਾਵੇ, ਧਨ ਜਿਹਦੀ ਮਰਜ਼ੀ ਲੈ ਜਾਵੇ, ਤੇ ਸੇਵਾ ਵਿਚ ਰੱਤੇ ਹੋਏ। ਬੁੱਲੇ ਸ਼ਾਹ ਗਿਆ ਸੀ ਨਾ ਦਰਸ਼ਨ ਕਰਨ, ਗਿਆ ਵੇਖਿਆ ਮਾਇਆ ਦੀ ਰੇਲ ਪੇਲ ਤਾਂ ਕੋਈ ਨਹੀਂ, ਪਰ ਇੱਕ ਗੱਲ ਬੜੀ ਵਧੀਆ, ਸਰੋਵਰ ਦੇ ਪੌੜਾਂ ਚ ਇੱਟਾਂ ਲੱਗ ਰਹੀਆਂ, ਲੰਗਰ ਚੱਲ ਰਿਹਾ, ਤੇ ਜਿਸ ਵੇਲੇ ਮੱਥਾ ਟੇਕਣ ਗਿਆ ਮਹਾਰਾਜ ਦੀ ਹਜ਼ੂਰੀ ਚ, ਉੱਥੇ ਕੀਰਤਨ ਵੀ ਹੋ ਰਹੇ, ਉਹ ਕੀਰਤਨ ਦੀਆਂ ਮਸਤੀਆਂ ਵੇਖੀਆਂ ਜਿਹੜੀਆਂ ਅੱਜ ਤੱਕ ਕਾਇਮ ਨੇ, ਉਸ ਵੇਲੇ ਦੀਆਂ ਮਸਤੀਆਂ ਅੱਜ ਤੱਕ ਕਾਇਮ ਨੇ। ਠਾਕੁਰ ਰਵਿੰਦਰ ਨਾਥ ਯੁੱਗ ਦੇ ਮਹਾਨ ਫਿਲਾਸਫਰ ਗਏ, ਕਹਿਣ ਲੱਗੇ ਐਵੇਂ ਲੋਕੀ ਕਹਿੰਦੇ ਨੇ, ਅਗਰ ਫਰਦੋਸ ਬਰਜ਼ਮੀ ਅਸਤ ਹਮੀ ਅਸਤ ਹਮੀ ਅਸਤ ਹਮੀ ਅਸਤੋ ਕਸ਼ਮੀਰ ਨੂੰ ਕਹਿੰਦੇ ਨੇ, ਕਹਿੰਦੇ ਗਲਤ ਕਹਿੰਦੇ ਨੇ, ਸਵਰਗ ਕਿਸੇ ਨੇ ਵੇਖਣਾ ਤੇ ਆ ਪਿਆ। ਧੰਨ ਗੁਰੂ ਅਰਜਨ ਸਾਹਿਬ ਦਾ ਕਾਇਮ ਕੀਤਾ ਸਵਰਗ ਤਾਂ ਇੱਥੇ ਹੈ, ਹਰਿਦਾਸ ਕਹਿੰਦੇ ਨੇ, ਕਹਿੰਦੇ ਨੇ ਹਰੀ ਮੰਦਰ ਬੈਕੁੰਠ ਕੋ ਤੋਲਿਓ ਹਰੀ ਹਰਿਦਾਸ। ਹਰਿਦਾਸ ਕਹਿੰਦੇ ਨੇ ਰੱਬ ਨੇ ਇੱਕ ਵਾਰੀ ਐਸਾ ਕੀਤਾ, ਤਕੜੀ ਦੇ ਦੋ ਛਾਬਿਆਂ ਚ ਪਾ ਕੇ ਇੱਕ ਪਾਸੇ ਬੈਕੁੰਠ ਰੱਖ ਦਿੱਤਾ, ਇੱਕ ਪਾਸੇ ਹਰਿਮੰਦਰ ਰੱਖ ਦਿੱਤਾ। ਕਹਿੰਦੇ ਨੇ ਗੌਰਾ ਸੋ ਧਰਤੀ ਰਹੋ ਹੌਰਾ ਚੜਿਓ ਆਕਾਸ਼। ਇਹਨਾਂ ਦੋਵਾਂ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ ਹਰਿਮੰਦਰ ਸਾਹਿਬ, ਤੇ ਬੈਕੁੰਠ ਕਿਉਂਕਿ ਬਹੁਤ ਹੌਲਾ ਸੀ ਉਹ ਆਕਾਸ਼ਾਂ ਚ ਰਹਿ ਗਿਆ, ਉਹ ਛਾਬਾ ਉੱਪਰ ਉੱਠ ਗਏ। ਬੁੱਲੇ ਸ਼ਾਹ ਨੇ ਉਸ ਹਰਿਮੰਦਰ ਚ ਬੈਠ ਕੇ ਸਵਾਦ ਲਿਆ, ਰਸ ਲਿਆ, ਆਨੰਦ ਲਿਆ,
ਤੇ ਜਿਸ ਵੇਲੇ ਨਿਕਲਿਆ ਨਾ ਬਾਹਰ ਝੂਮਦਾ ਝੂਮਦਾ ਕਹਿੰਦਾ ਇੱਟ ਖੜਕੇ ਦੁੱਕੜ ਵੱਜੇ ਨਾਲੇ ਤੱਪੇ ਚੁੱਲ੍ਹਾ ਨਾਲੇ ਮੇਰਾ ਸਤਗੁਰ ਰਾਜੀ ਤੇ ਨਾਲੇ ਰਾਜੀ ਖੁੱਲ੍ਹਾ ਸਵਾਦ ਆ ਗਿਆ ਕਹਿੰਦਾ ਇੱਥੇ ਆ ਨਾਲੇ ਤਾਂ ਕਹਿੰਦਾ ਢੋਲਕਾਂ ਛਹਿਣੇ ਖੜਕਦੇ ਨੇ ਸੰਗੀਤ ਪਿਆ ਚੱਲਦਾ ਨਾਲੇ ਉਸਾਰੀਆਂ ਲੱਗੀਆਂ ਹੋਈਆਂ ਨੇ ਉਸਾਰੀ ਬਹੁਤ ਵੱਡੀ ਗੱਲ ਕੁਝ ਬਣ ਰਿਹਾ ਕੁਝ ਉਸਰ ਰਿਹਾ ਕੰਸਟਰਕਟਿਵ ਗੱਲ ਚੱਲ ਰਹੀ ਕਹਿੰਦਾ ਇਧਰਲੇ ਪਾਸੇ ਕੁਝ ਉਸਰ ਰਿਹਾ ਹੈ ਕੁਝ ਗਾਇਆ ਜਾ ਰਿਹਾ ਆਤਮਕ ਉਸਾਰੀ ਵੀ ਹੋ ਰਹੀ ਨਾਲੇ ਕਹਿੰਦਾ ਸਰੀਰਕ ਉਸਾਰੀ ਦੀ ਗੱਲ ਵੀ ਹੈ ਲੰਗਰ ਵੀ ਚੱਲਦਾ ਪਿਆ ਚੁੱਲ੍ਹੇ ਵੀ ਤਪਦੇ ਪਏ ਨੇ ਕਹਿੰਦੇ ਨੇ ਇਹਦੇ ਚ ਹੋਰ ਕੀ ਲੈਣਾ ਇਹ ਤਿੰਨੇ ਕੰਮ ਚੱਲਦੇ ਰਹਿਣ ਤਿੰਨੇ ਪੱਖ ਦੀ ਉਸਾਰੀ ਹੁੰਦੀ ਰਹੇ ਆਤਮਕ ਉਸਾਰੀ ਸਰੀਰਕ ਉਸਾਰੀ ਸੰਸਾਰਕ ਉਸਾਰੀ ਧੰਨ ਗੁਰੂ ਅਰਜਨ ਸਾਹਿਬ ਤੇਰੇ ਦਰ ਤੇ ਤਿੰਨੇ ਉਸਾਰੀਆਂ ਚੱਲਦੀਆਂ ਉਹ ਤਿੰਨਾਂ ਉਸਾਰੀਆਂ ਨੂੰ ਕਰਦੇ ਹੋਏ ਕਿਉਂਕਿ ਜਿਹੜਾ ਬੰਦਾ ਝੋਰਿਆਂ ਚ ਪੈ ਜਾਵੇ ਉਸਾਰਦਾ ਨੀ ਫਿਰ ਉਹ ਢਾਉਂਦਾ ਤੇ ਸ਼ੁਕਰ ਚ ਪਏ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸ਼ੁਕਰ ਦਾ ਸਬਕ ਦਿੰਦੇ ਨੇ ਆਪਾਂ ਪੜ੍ਹਦੇ ਹਾਂ ਹਰ ਕਾ ਨਾਮ ਹਿਰਦੈ ਨਿਤ ਧਿਆਈ ਕੁਝ ਲੋਕ ਐਸੇ ਵੀ ਹੁੰਦੇ ਜਿਹੜੇ ਕਹਿੰਦੇ ਨੇ ਇਹ ਵੀ ਮਾਲਕ ਦੀ ਰਜ਼ਾ ਵਿਚ ਜਿਹੜਾ ਗੁਰਦੁਆਰੇ ਨੀ ਆਇਆ ਜਾਂਦਾ ਅੰਮ੍ਰਿਤ ਵੇਲੇ ਨੀ ਉੱਠਿਆ ਐਸੀ ਗੱਲ ਨੀ ਰੀਝ ਤਾਂ ਕਰ ਤੂੰ ਅਰਦਾਸ ਤਾਂ ਕਰ ਧੰਨ ਗੁਰੂ ਅਰਜਨ ਸਾਹਿਬ ਅਰਦਾਸ ਕਰਦੇ ਅਰਦਾਸ ਸਾਡੀ ਝੋਲੀ ਪਾਉਂਦੇ ਨੇ ਹਰ ਕਾ ਨਾਮ ਹਿਰਦੈ ਨਿਤ ਧਿਆਈ ਪ੍ਰਭੂ ਦਾ ਨਾਮ ਨਿਤ ਹਿਰਦੇ ਚ ਧਿਆਉਂਦਾ ਰਵਾਂ ਕਿਉਂਕਿ ਇਹਦੀ ਬਰਕਤ ਇਹ ਪਵੇਗੀ ਕਿ ਸੰਗੀ ਸਾਥੀ ਸਗਲ ਤਰਾਈ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸਦਾ ਸਮਾਲੇ ਫਿਰ ਉਹ ਅਵਸਥਾ ਵੀ ਆ ਜਾਵੇਗੀ ਤੇਰਾ ਕੀਆ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਮੈਂ ਤਾਂ ਮੰਗਦਾ ਤੇਰੇ ਕੋਲੋਂ ਨਾਮ ਇਹ ਮੰਗਣੋ ਮੈਂ ਤੇਰੀ ਉਜ਼ਾਰੀ ਉਡੀਕਣੀ ਵੀ ਤੂੰ ਨਾਮ ਕਦੋਂ ਦੇਵੇਂਗਾ ਇਹ ਤਾਂ ਮੇਰੀ ਮੰਗ ਹੈ ਝੋਲੀ ਮੈਂ ਫੈਲਾਵਾਂਗਾ ਪਾ ਦੇਵੇ ਤੇਰੀ ਰਜ਼ਾ ਦੁੱਖ ਪਾ ਦੇਵੇ ਸੁੱਖ ਪਾ ਦੇਵੇ ਸੰਸਾਰੀ ਪੱਧਰ ਦਾ ਪਰ ਨਾਮ ਵਿਚ ਜੋ ਸੁੱਖ ਮੈਂ ਲੈਣਾ ਉਹ ਮੈਂ ਮੰਗਾਂਗਾ ਜੋ ਉਹ ਮੰਗਿਆ ਜਾ ਰਿਹਾ ਔਰ ਭੁੱਖਾਂ ਵਿਚ ਦੁੱਖਾਂ ਵਿਚ ਤੋਟਿਆਂ ਵਿਚ ਘਾਟਿਆਂ ਵਿਚ ਸੰਸਾਰੀ ਪੱਧਰ ਤੋਂ ਵੇਖੇ ਜਾਂਦੇ ਘਾਟਿਆਂ ਵਿਚ ਉਹ ਅਵਸਥਾ ਚ ਕੀ ਹੋਈ ਕਿ ਮਾਲਕ ਜੋ ਤੂੰ ਕਰੇ ਸੋਈ ਪ੍ਰਵਾਨ ਸਾਚੇ ਸਾਹਿਬ ਤੇਰਾ ਸੱਚ ਫੁਰਮਾਨ ਮੈਨੂੰ ਸਿਰ ਮੱਥੇ ਸਭ ਕੁਝ ਪ੍ਰਵਾਨ ਹੈ ਜੋ ਪਿਤਾ ਜੀ ਨੇ ਕਿਹਾ ਸੀ ਜੇ ਸੁੱਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਤਿਹਾਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿਚ ਸੁਖ ਮਨਾਈ ਉਹ ਅਵਸਥਾ ਲੈ ਕੇ ਬੈਠੇ ਔਰ ਸਬਕ ਸਾਨੂੰ ਪੈ ਦਿੰਦੇ ਨੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਗਹੀ ਜਾਏ ਜਿਨ ਧਾਰੇ ਬ੍ਰਹਿਮੰਡ ਖੰਡ ਜਿਨੇ ਸਾਰਾ ਕੁਝ ਰਚਿਆ ਹੈ ਨਾ ਹਰ ਤਾਂ ਕੋ ਨਾਮ ਜਪੀ ਜਾ ਰੇ ਮਨ ਕੀ ਮਤ ਤਿਆਗੋ ਹਰ ਜਨ ਤੂੰ ਇਹ ਨਾ ਸੋਚ ਕੇ ਮੇਰਾ ਹੁਕਮ ਕੌਣ ਮੰਨ ਤੂੰ ਗੁਰੂ ਕੇ ਹੁਕਮ ਮੰਨਣ ਦੀ ਗੱਲ ਸੁਣ ਹੁਕਮ ਬੂਝ ਸੁਖ ਪਾਈ ਹੈ ਰੇ ਜੋ ਪ੍ਰਭ ਕਰੇ ਫਿਰ ਤੈਨੂੰ ਪ੍ਰਭੂ ਦਾ ਹੁਕਮ ਮੰਨਣਾ ਵੀ ਆ ਜਾਏ ਜਿਸ ਰਜਾਜ ਜਿਸ ਹਾਲ ਚ ਰੱਖੇ ਸਾਈ ਲੋਕ ਜਾਂਦਾ ਸੀ ਨਾ ਤੇ ਪੈਰਾਂ ਥੱਲੇ ਆ ਗਿਆ ਕੇਲੇ ਦਾ ਛਿਲਕਾ ਡਿੱਗ ਪਿਆ ਲੋਕੀ ਬੜੇ ਹੱਸੇ ਮੁਸਕਰਾਉਂਦਾ ਹੈ ਉਹ ਵੀ ਉੱਠ ਬੈਠਾ ਸੱਟ ਤਾਂ ਲੱਗੀ ਹੋਵੇ ਕਿਸੇ ਪੁੱਛਿਆ ਕਹਿੰਦਾ ਹੱਸੀ ਜਾਣਾ ਸਾਈ ਲੋਕਾਂ ਡਿੱਗਾ ਹੈ ਸੱਟ ਲੱਗੀ ਹੱਸੀ ਜਾਣਾ ਕਹਿਣ ਲੱਗਾ ਅੱਗੇ ਜਿਸ ਵੇਲੇ ਇੱਕ ਬੰਦਾ ਡਿੱਗਿਆ ਸੀ ਉਸ ਵੇਲੇ ਤੁਸੀਂ ਵੀ ਸਾਰੇ ਹੱਸੇ ਸੀ ਮੈਂ ਵੀ ਹੱਸਿਆ ਸੀ ਉਸ ਹਾਸੇ ਹਾਸੇ ਵਿਚ ਮੇਰਾ ਵੀ ਪੈਰ ਤਿਲ ਗਿਆ ਮੈਂ ਡਿੱਗ ਪਿਆ ਤੁਸੀਂ ਉਦੋਂ ਵੀ ਹੱਸੇ ਸੀ ਹੁਣ ਵੀ ਹੱਸੇ ਉਦੋਂ ਮੈਂ ਵੀ ਹੱਸਿਆ ਸੀ ਕਹਿਣ ਲੱਗੇ ਹੁਣ ਤਾਂ ਤੂੰ ਡਿੱਗਾ ਹੁਣ ਕਿਉਂ ਹੱਸਣਾ ਕਹਿੰਦਾ ਹੁਣ ਇਸ ਕਰਕੇ ਹੱਸਣਾ ਵੀ ਉਦੋਂ ਵੀ ਹਾਸਾ ਨਸੀਬ ਡਿੱਗਣ ਤੋਂ ਪਹਿਲਾਂ ਵੀ ਹਾਸਾ ਨਸੀਬ ਹੋਇਆ ਤੇ ਤੁਹਾਨੂੰ ਸਾਰਿਆਂ ਨੂੰ ਹਸਾ ਦਿੱਤਾ ਦੋ ਦੋ ਵਾਰੀ ਹੋਰ ਕੀ ਲੈਣਾ ਮੈਨੂੰ ਸੱਟ ਲੱਗੀ ਇਸ ਗੱਲ ਦੀ ਪਰਵਾਹ ਨੀ ਤੁਹਾਡਾ ਜੀ ਤਾਂ ਖੁਸ਼ ਹੋ ਗਿਆ ਤੁਹਾਡਾ ਚਿੱਤ ਤਾਂ ਰਾਜ਼ੀ ਹੋ ਗਿਆ ਨਾ ਤੁਸੀਂ ਅੱਗੇ ਵੀ ਹੱਸ ਰਿਹਾ ਸੀ ਮੈਂ ਵੀ ਹੱਸ ਰਿਹਾ ਸਾਂ ਹੁਣ ਮੈਂ ਡਿੱਗਾ ਇੱਕ ਵਾਰੀ ਤੁਸੀਂ ਹੋਰ ਹੱਸ ਲਿਆ ਤੁਹਾਡੇ ਹਾਸਿਆਂ ਵਿਚ ਮੇਰੀ ਮੌਜ ਹੈ ਪਰਵਾਹ ਨੀ ਮੈਨੂੰ ਕੋਈ ਸੱਟ ਫੇਟ ਵੀ ਲੱਗ ਗਈ ਹੋ ਮੈਨੂੰ ਕੋਈ ਚੋਟ ਵੀ ਲੱਗ ਗਈ ਹੋਵੇ ਜਿਹੜਾ ਬੰਦਾ ਸੰਸਾਰੀਆਂ ਵਾਸਤੇ ਵੀ ਇਹ ਸੋਚੇ ਕਿ ਇਹਨਾਂ ਨੂੰ ਸੁੱਖ ਕਿਵੇਂ ਮਿਲਦਾ ਉਹ ਰੱਬ ਨਾਲ ਜੁੜਿਆ ਬੰਦਾ ਧੰਨ ਗੁਰੂ ਅਰਜਨ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਨੇ ਜੋ ਪ੍ਰਭ ਕਰੇ ਸੋਈ ਭਲ ਮਾਨੋ ਮਾਲਕ ਜੋ ਕਰੇ ਸਿਰ ਮੱਥੇ ਪ੍ਰਵਾਨ ਕਰਕੇ ਖੁਸ਼ ਹੋ ਪ੍ਰਸੰਨ ਹੋ ਖੇੜਿਆਂ ਵਿਚ ਹਾਸਿਆਂ ਨੂੰ ਨਾ ਪੱਲਿਓ ਛੱਡ ਸੁੱਖ ਦੁੱਖ ਉਹੀ ਧਿਆਈ ਹੈ ਰੇ ਉਸ ਮਾਲਕ ਦੀ ਸਮਰੱਥਾ ਬੜੀ ਹੈ ਕੋਟ ਪਤੇ ਤੋਂ ਉਧਾਰੇ ਖਿਣ ਮੈਂ ਕਰਤੇ ਬਾਰ ਨਾ ਲਾਗੇ ਰਹੇ ਹੁਣ ਜ਼ਰਾ ਦੇਰ ਨੀ ਲੱਗਦੀ ਪਾਪੀਆਂ ਨੂੰ ਪਾਰ ਉਤਾਰਨ ਵੇ ਦੀਨ ਦਰਦ ਦੁੱਖ ਭੰਜਨ ਸਵਾਮੀ ਜਿਸ ਭਾਵੇ ਤਿਸੈ ਨਵਾਜੇ ਰੇ ਪਤਾ ਨੀ ਕਿਤੇ ਤੇ ਰਹਿਮਤ ਹੋ ਜਾਣੀ ਹੈ ਕਿਸ ਤੇ ਕਿਹੜੀ ਨਵਾਜ਼ਿਸ਼ ਹੋ ਜਾਣੀ ਹੈ ਵੈਸੇ ਗੁਰੂ ਘਰ ਚ ਸਭ ਤੋਂ ਵੱਡੀ ਨਵਾਜ਼ਿਸ਼ ਇਹ ਹੈ ਕਿ ਨਾਮ ਦੀ ਦਾਤ ਕਿਹਦੀ ਝੋਲੀ ਪੈਂਦੀ ਪਦਾਰਥ ਕਿਹਨੂੰ ਮਿਲਦਾ ਇਹ ਕੋਈ ਬਹੁਤ ਵੱਡੀ ਨਵਾਜ਼ਿਸ਼ ਨਹੀਂ ਹੈ ਨਾਮ ਕਿਹਨੂੰ ਮਿਲਦਾ ਹੈ ਇਹ ਸਭ ਤੋਂ ਵੱਡੀ ਨਵਾਜ਼ਿਸ਼ ਹੈ ਜਿਸ ਭਾਵੇ ਤਿਸੈ ਨਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਂਦੇ ਤੋਟ ਨਾਹੀ ਤਿਸ ਕਰਦੇ ਪੂਰ ਰਹੇ ਹੋ ਰਤਨਾਗਰ ਰੇ ਰਤਨਾ ਦਾ ਭਰਿਆ ਹੋ ਸਾਗਰ ਉਹਨੂੰ ਦੇਂਦਿਆਂ ਫਰਕ ਕੋਈ ਨੀ ਪੈਂਦਾ ਤੇ ਲੈਣ ਵਾਲੇ ਦੀ ਝੋਲੀ ਅੱਡੀ ਹੋਣੀ ਚਾਹੀਦੀ ਏ
ਮੈਂ ਉਹਦੇ ਦਰ ਤੇ ਝੋਲੀ ਅੱਡਦਾ ਤੇ ਸਾਨੂੰ ਝੋਲੀ ਅੱਡਣ ਦੀ ਜਾਚ ਬਖਸ਼ ਕਰਦੇ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਾਚਕ ਜਾਚੇ ਨਾਮ ਤੇਰਾ ਸਵਾਮੀ, ਘੱਟ ਘੱਟ ਅੰਤਰ ਸੋਈ ਰੇ, ਨਾਨਕ ਦਾਸ ਤਾਂਕੀ ਸ਼ਰਨਾਈ, ਜਾਂਦੇ ਬਿਰਥਾ ਨਾ ਕੋਈ ਰੇ, ਜਿਸ ਦੇ ਦਰ ਤੋਂ ਕੋਈ ਨਿਰਾਸਾ ਨਹੀਂ ਜਾ ਸਕਦਾ। ਮੈਂ ਉਹਦੇ ਦਰ ਤੇ ਝੋਲੀ ਅੱਡੀਏ, ਆਓ ਅਸੀਂ ਵੀ ਝੋਲੀ ਅੱਡੀਏ। ਜੇ ਨਾਮ ਝੋਲੀ ਚ ਪੈ ਜਾਵੇ ਨਾ ਤੇ ਫਿਰ ਦੁੱਖ ਚ ਸੁੱਖ ਮਨਾਉਣਾ ਵੀ ਆ ਜਾਂਦਾ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿਚ ਸੁੱਖ ਮਨਾਈ। ਉਹ ਜਿਹੜੀ ਸਾਹਿਬ ਕਲਗੀਧਰ ਪਾਤਸ਼ਾਹ ਨੇ ਕਿਸੇ ਨੇ ਗੱਲ ਕਹੀ ਸੀ ਨਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਗੁਰੂ ਕੀ ਮਤ ਤਾਂ ਇਹੀ ਹੈ, ਹਿਰਦੇ ਚ ਨਾਮ ਹੋਵੇ ਨਾ ਤੇ ਜ਼ਿੰਦਗੀ ਦੇ ਸਾਰੇ ਦੁੱਖ ਵੀ ਸੁੱਖ ਜਾਪਦੇ ਨੇ, ਤੇ ਰੱਬ ਤੋਂ ਬੰਦਾ ਟੁੱਟਿਆ ਹੋਵੇ ਨਾ ਤੇ ਸੁੱਖ ਵੀ ਕਲੇਸ਼ ਬਣ ਜਾਂਦੇ ਨੇ। ਅਸੀਂ ਪ੍ਰਿਥੀ ਚੰਦ ਦੇ ਰਾਹ ਤੋਂ ਪੈਰ ਹਟਾ ਕੇ ਧੰਨ ਗੁਰੂ ਅਰਜਨ ਸਾਹਿਬ ਦੇ ਮਾਰਗ ਤੇ ਚੱਲਣ ਵਾਸਤੇ, ਰਜ਼ਾ ਚ ਰਹਿਣ ਵਾਸਤੇ ਨਾਮ ਦਾ ਪੱਲਾ ਪਕੜਨਾ ਹੈ। ਤੇ ਸਾਹਿਬ ਉਹ ਨਾਮ ਝੋਲੀ ਚ ਪਾਉਣ ਵਾਸਤੇ ਸਾਨੂੰ ਜਾਚ ਬਖਸ਼ਿਸ਼ ਕਰਦੇ ਨੇ ਕਿ ਆਓ ਝੋਲੀ ਅੱਡੋ ਤੇ ਮੰਗ ਲਓ।

ਉਸ ਵਾਹਿਗੁਰੂ ਦੀ ਭਗਤੀ ਕਰਦਿਆਂ ਕੋਈ ਨਿੰਦਾ ਕਰਦੇ ਉਹਦੇ ਨਾਲ ਝਗੜਾ ਨਾ ਕਰੋ। ਬਲਕਿ ਭਗਤ ਜੀ ਕਹਿੰਦੇ ਨੇ ਇਸ ਰਸਨਾ ਦੇ ਨਾਲ ਉਸ ਅੰਮ੍ਰਿਤ ਰੂਪੀ ਨਾਮ ਪੀ ਜਾਓ, ਕਿਸੇ ਨਾਲ ਝਗੜਾ ਨਾ ਕਰੋ, ਵਾਦ ਵਿਵਾਦ ਨਾ ਕਰੋ।

ਉਹਨਾਂ ਦੇ ਚਰਨਾਂ ਦੀ ਤੂੰ ਜੋ ਆਪ ਘਾਲ ਕਰਦੇ ਨੇ ਦੂਜਿਆਂ ਵਾਸਤੇ ਨਮੂਨਾ ਬਣ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵੇਲੇ ਹਰਿਦੁਆਰ ਦੇ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ, ਸਾਹਿਬਾਂ ਨੇ

ਸਮਝ ਆਈ ਸਾਹਿਬਾਂ ਦੇ ਚਰਨੀ ਪੈ ਗਏ। ਕਹਿਣ ਲੱਗੇ ਮਹਾਰਾਜ ਇਹ ਗਿਆਨ ਕਿਵੇਂ ਆਵੇ, ਹਿਰਦੇ ਵਿੱਚ ਇਹ ਸੋਝੀ ਕਿਵੇਂ ਬੈਠ ਜਾਵੇ। ਧੰਨ ਗੁਰੂ ਨਾਨਕ ਕਹਿਣ ਲੱਗੇ ਅਮਲ ਨਾਲ ਗੁਰੂ ਦੇ ਉਪਦੇਸ਼ ਨਾਲ। ਕਹਿਣ ਲੱਗੇ ਫਿਰ ਗੁਰੂ ਕਿਹਨੂੰ ਧਾਰੀਏ। ਸਾਹਿਬਾਂ ਨੇ ਗੁਰੂ ਦੇ ਤਿੰਨ ਰੂਪ ਦੱਸੇ ਸਨ।

ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ। ਪੰਡਿਤ ਦਾ ਮਤਲਬ ਸਕਾਲਰ ਹੁੰਦਾ। ਵਿਦਵਾਨ ਹੈ, ਕਰਨੀ ਕੋਈ ਨਹੀਂ, ਗੱਲਾਂ ਬੜੀਆਂ ਕਰ ਸਕਦਾ। ਐਸੇ ਬੰਦੇ ਕੋਲੋਂ ਵੀ ਕਿਸੇ ਵੇਲੇ ਜੀਵਨ ਜਾਚ ਮਿਲ ਜਾਂਦੀ, ਲੇਕਿਨ ਕਿਸੇ ਨੂੰ ਭੋਲੇ ਪਾ, ਹਰ ਕਿਸੇ ਨੂੰ ਐਸੇ ਬੰਦੇ ਕੋਲੋਂ ਪ੍ਰੇਰਣਾ ਨਹੀਂ ਮਿਲ ਸਕਦੀ। ਇਹ ਗੁਰੂ ਪੂਰਾ ਨਹੀਂ ਅਧੂਰਾ ਹੈ, ਜੋ ਵਿਦਵਾਨ ਤਾਂ ਹੈ ਕਰਨੀ ਨਹੀਂ, ਇਹ ਪੰਡਿਤ ਗੁਰੂ ਹੈ। ਕਿ ਮਹਾਰਾਜ ਦੂਜਾ ਗੁਰੂ ਕਿਹੜਾ ਹੈ, ਹੋਰ ਕਿਹੜਾ ਗੁਰੂ ਹੈ? ਧੰਨ ਗੁਰੂ ਨਾਨਕ ਕਹਿਣਗੇ ਦੂਜਾ ਹੁੰਦੇ ਨੇ ਅਵਧੂਤ ਗੁਰੂ, ਜਿਹਦੇ ਕੋਲ ਕਰਨੀ ਤਾਂ ਹੈ, ਕਹਿਣ ਜੋਗਾ ਕੁਛ ਨਹੀਂ, ਕਹਿਣਾ ਆਉਂਦਾ ਹੀ ਨਹੀਂ। ਜਾਂ ਐਸਾ ਵੀ ਹੈ, ਕੁਝ ਲੋਕ ਐਸੇ ਵੀ ਹੋਏ ਨੇ, ਭਜਨ ਬੰਦਗੀ ਕਰਕੇ ਜੋ ਕੁਝ ਪੱਲੇ ਪੈ ਗਿਆ ਉਹਨੂੰ ਲੈ ਕੇ ਬਹਿ ਜਾਂਦੇ, ਕਹਿੰਦੇ ਨੇ ਦੱਸਿਆ ਪਤਾ ਨਹੀਂ ਕੁਝ ਨਿਕਲ ਜਾਏਗਾ। ਗੁਰਮਤਿ ਦੀ ਥਾਂ ਕੋਈ ਨਹੀਂ। ਗੁਰਮਤਿ ਤਾਂ ਕਹਿੰਦੀ ਹੈ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਸਾਹਿਬ ਕਹਿਣਗੇ ਕੁਝ ਅਵਧੂਤ ਗੁਰੂ ਹੁੰਦੇ ਨੇ, ਭਜਨ ਤਾਂ ਬੜਾ ਕਰਦੇ ਨੇ, ਭਗਤੀ ਤਾਂ ਬੜੀ ਹੈ, ਕਹਿਣ ਜੋਗੇ ਕੁਛ ਨਹੀਂ। ਜਾਂ ਤਾਂ ਗੁਪਤ ਹੋ ਗਏ ਨੇ, ਗੁੰਮ ਹੋ ਗਏ ਨੇ, ਤੇ ਜਾਂ ਕਹਿਣ ਦਾ ਚੱਜ ਨਹੀਂ ਆਉਂਦਾ। ਇਹ ਵੀ ਅਧੂਰਾ ਗੁਰੂ ਹੈ। ਇਹਦੇ ਵੱਲ ਵੇਖ ਕੇ ਕਿਸੇ ਨੂੰ ਆਪਣੇ ਆਪ ਪ੍ਰੇਰਣਾ ਮਿਲ ਜਾਏ, ਸ਼ੌਕ ਆ ਜਾਵੇ ਕਿ ਜਿਹੜੀ ਮਸਤੀ ਇਹਦੇ ਨੇਤਰਾਂ ਵਿੱਚ ਕਦੇ ਮੈਨੂੰ ਵੀ ਮਿਲ ਜਾਵੇ, ਜੋ ਮੌਜ ਇਸ ਨੂੰ ਪ੍ਰਾਪਤ ਹੈ ਕਦੇ ਮੇਰੇ ਹਿਰਦੇ ਵਿੱਚ ਵੀ ਟਿਕ ਜਾਵੇ, ਵੇਖਾ ਵੇਖੀ ਕਿਸੇ ਨੂੰ ਸ਼ੌਕ ਆ ਜਾਵੇ ਤੇ ਗੱਲ ਵੱਖਰੀ, ਉਹ ਦੱਸਣ ਜੋਗਾ ਕੁਝ ਨਹੀਂ। ਕਹਿਣ ਲੱਗੇ ਮਹਾਰਾਜ ਉਹ ਵੀ ਅਧੂਰਾ ਗੁਰੂ, ਉਹ ਵੀ ਅਧੂਰਾ ਗੁਰੂ, ਫਿਰ ਪੂਰਾ ਗੁਰੂ ਕਿਹੜਾ ਹੋਇਆ? ਸਤਿਗੁਰੂ ਨਾਨਕ ਕਹਿਣ ਲੱਗੇ ਪੂਰਾ ਗੁਰੂ ਉਹ ਹੈ ਜੋ ਆਪ ਕਰਨਾ ਜਾਣਦਾ ਹੈ, ਦੂਜੇ ਨੂੰ ਕਰਾਉਣਾ ਜਾਣਦਾ, ਜੋ ਆਪ ਕਮਾਉਂਦਾ ਹੈ ਦੂਜੇ ਨੂੰ ਕਹਿ ਸਕਦਾ। ਚਰਨੀ ਪੈ ਗਿਆ, ਕਹਿਣ ਲੱਗੇ ਮਹਾਰਾਜ ਫਿਰ ਇਹ ਤਾਂ ਤੁਸੀਂ ਕਰੋ ਬਖਸ਼ਿਸ਼, ਤੁਹਾਡੇ ਬਿਨਾਂ ਐਸਾ ਗੁਰੂ ਕੌਣ ਹੋ ਸਕਦਾ ਹੈ ਜੋ ਕਹਿਣ ਦਾ ਢੰਗ ਵੀ ਜਾਣਦਾ ਹੋਵੇ ਤੇ ਕਮਾਉਣਾ ਵੀ ਜਾਣਦਾ ਹੋਵੇ? ਧੰਨ ਗੁਰੂ ਨਾਨਕ ਕਹਿਣ ਲੱਗੇ ਐਸਾ ਨਹੀਂ, ਤੁਹਾਡੇ ਸਾਰਿਆਂ ਵਿੱਚੋਂ ਹਰ ਕੋਈ ਪੂਰਾ ਗੁਰੂ ਬਣ ਸਕਦਾ। ਜਿਸ ਬੰਦੇ ਕੋਲ ਕਮਾਈ ਆਵੇਗੀ, ਸੋਝੀ ਆਵੇਗੀ ਤੇ ਸ਼ੌਕ ਹੋਵੇਗਾ ਕਿ ਜੋ ਕੁਝ ਮੈਨੂੰ ਮਿਲਿਆ ਦੂਜੇ ਨੂੰ ਵੀ ਪ੍ਰਾਪਤ ਹੋਵੇ, ਚਾਹ ਹੋਵੇਗਾ ਕਿ ਜੋ ਮੈਨੂੰ ਲੱਭਾ ਹੈ ਦੂਜੇ ਦੀ ਝੋਲੀ ਵੀ ਪੈ ਜਾਵੇ, ਹਰ ਉਹ ਬੰਦਾ ਜਿਹੜਾ ਹੈ ਪੂਰੇ ਗੁਰੂ ਦੇ ਮਾਰਗ ਤੇ ਚੱਲ ਕੇ ਇਸ ਕੰਮ ਚ ਸਫਲਤਾ ਪਾ ਸਕਦਾ। ਬਾਕੀ ਇਹ ਗੱਲ ਵੱਖਰੀ, ਕਹਾ ਲੈਣਾ ਸੌਖਾ ਹੈ। ਗੁਰੂ ਕਹਾਉਣ ਵਾਲੇ ਹੀ ਬੜੇ ਬੈਠੇ ਨੇ ਤੇ ਸਿੱਖ ਹੋਣਾ ਤਾਂ ਬੜਾ ਹੀ ਸੌਖਾ ਹੋਵੇ। ਜਦੋਂ ਮਰਦਮਸ਼ੁਮਾਰੀਆਂ ਹੁੰਦੀਆਂ, ਜਦੋਂ ਗਿਣਤੀਆਂ ਹੁੰਦੀਆਂ ਨੇ, ਬਕਾਇਦਾ ਕਾਲਮ ਬਣਿਆ, ਧਰਮ ਕੀ ਹੈ ਸਿੱਖ, ਬੜੀ ਸ਼ਾਨ ਨਾਲ ਕਹਾਉਣੇ ਸਿੱਖ ਕਹਾ ਲੈਂਦੇ, ਪਰ ਸਾਹਿਬ ਕਹਿੰਦੇ ਨੇ ਨਿਰੇ ਕਹਾਉਣ ਦੀ ਗੱਲ ਨਾ ਕਰੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਾਉਂਦਾ ਹੈ ਮੈਂ ਸਿੱਖ ਹਾਂ, ਉਹਦੇ ਤੇ ਇੱਕ ਫਰਜ਼ ਆਇਦ ਹੋ ਜਾਂਦਾ ਹੈ ਕਿ ਉਹ ਮੁਕੰਮਲ ਕਮਾਈ ਵਾਲਾ ਹੋ, ਪੂਰਨ ਕਮਾਈ ਵਾਲਾ ਹੋ, ਤੇ ਨਾ ਕੇਵਲ ਆਪ ਪੂਰਨ ਕਮਾਈ ਵਾਲਾ ਹੋਵੇ ਬਲਕਿ ਦੂਜਿਆਂ ਨੂੰ ਕਮਾਈ ਦੀ ਜਾਚ ਦੱਸਣ ਜੋਗਾ ਵੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸਾਂ, ਉਹਨਾਂ ਦੀ ਪੌੜੀ ਹੈ, ਗੁਰਸਿੱਖਾਂ ਸ਼ਾਬਾਸ ਜਨਮ ਸਵਾਰੇ। ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ।

ਪਾਪੀਆਂ ਨੂੰ ਪਾਰ ਉਤਾਰਨ ਜੋਗੇ ਹੋ ਜਾ, ਪਾਪੀਆਂ ਨੂੰ ਪਤਤਾਂ ਨੂੰ ਪਵਿੱਤਰ ਕਰਕੇ ਆਪਣੇ ਮਾਰਗ ਤੇ ਲਾਉਣ ਜੋਗੇ ਹੋ ਜਾਂਦੇ। ਤੇ ਜਿਹੜੇ ਇਤਨੇ ਜੋਗੇ ਹੋ ਜਾਣ, ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ ਜੋ ਆਪ ਜਪੇ ਅਵਰਾ ਨਾਮ ਜਪਾ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ,

ਸਿਮਰਨ ਕਰੇ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ। ਅੰਮ੍ਰਿਤ ਛਕਣੇ ਨਾ ਪੰਜਾਂ ਪਿਆਰਿਆਂ, ਉਹ ਜਿਸਲੇ ਕਹਿੰਦੇ ਨੇ ਗੁਰਸਿੱਖਾ ਅੱਜ ਤੋਂ ਤੇਰਾ ਜਨਮ ਗੁਰੂ ਨਾਨਕ ਦੇ ਘਰ ਵਿਚ ਹੋਇਆ, ਕਲਗੀਧਰ ਪਾਤਸ਼ਾਹ ਦੇ ਘਰ ਚ ਹੋਇਆ, ਤੇਰਾ ਪਿਤਾ ਗੁਰੂ ਕਲਗੀਧਰ, ਤੇਰੀ ਮਾਤਾ ਸਾਹਿਬ ਕੌਰ, ਤੇਰਾ ਜਨਮ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਤੋਂ ਆਨੰਦਪੁਰ ਸਾਹਿਬ ਦਾ। ਰਹੀ ਚੱਲ ਭਾਵੇਂ ਜਿੱਥੇ ਤੇਰਾ ਦਿਲ ਕਰਦਾ, ਕਿਸ ਨਗਰ ਚ ਰਹੋ, ਤੇਰੀ ਸਾਂਝ ਆਨੰਦਪੁਰ ਵਾਲੇ ਨਾਲ ਬਣੀ ਹੋ, ਬਲਕਿ ਤੇਰਾ ਹਿਰਦਾ ਉਸ ਆਨੰਦ ਦੇ ਨਗਰ ਦਾ ਵਾਸੀ ਹੋਵੇ ਜਿਸ ਨੂੰ ਕਿਹਾ ਗਿਆ ਬੇਗਮ ਪੁਰਾ ਸ਼ਹਿਰ ਕੋ ਨਾਓ, ਤੂੰ ਖਾਂਦੋ ਨਹੀਂ ਤੇ ਠਾਓ, ਤੇਰੀ ਮਾਨਸਿਕ ਅਵਸਥਾ ਆਨੰਦ ਵਾਲੀ ਹੋ, ਤੂੰ ਉਸ ਦੇ ਉਸ ਆਨੰਦ ਵਾਲੀ ਨਗਰੀ ਦਾ ਵੀ ਵਾਸੀ ਹੋਵੇ ਜਿੱਥੇ ਭਗਤਾਂ ਦਾ ਵਾਸਾ ਹੁੰਦਾ, ਸੰਤਾਂ ਦਾ ਵਾਸਾ ਹੋ, ਉਸ ਆਤਮਕ ਅਵਸਥਾ ਦੀ ਉੱਚਤਾ ਨੂੰ ਤੂੰ ਪ੍ਰਾਪਤ ਹੋ। ਉੱਥੇ ਨਾਲ ਇਹ ਵੀ ਕਹਿੰਦੇ ਗੁਰਮੁਖ ਤੇਰੇ ਤੇ ਅੱਜ ਤੋਂ ਇਹ ਪਾਬੰਦੀ ਆਇਦ ਹੋ ਗਈ। ਇਹ ਗੱਲ ਸਮਝ ਲੈਣਾ, ਜਿਹੜਾ ਬੰਦਾ ਪਾਬੰਦੀਆਂ ਅੰਦਰ ਨਹੀਂ ਜੀਂਦਾ ਉਹ ਆਪ ਉਧਰਾ ਹੁੰਦਾ। ਡਿਸਿਪਲਨ ਨੂੰ ਨਾ ਧਾਰਨ ਕਰਨਾ, ਘਰਾਂ ਦਾ ਡਿਸਿਪਲਨ ਹੈ, ਸਕੂਲਾਂ ਕਾਲਜਾਂ ਦਾ ਡਿਸਿਪਲਨ ਹੈ, ਫੌਜਾਂ ਦਾ ਡਿਸਿਪਲਨ ਹੈ, ਬਾਜ਼ਾਰਾਂ ਕਾਰੋਬਾਰਾਂ ਦਾ ਵੀ ਆਪਣੀ ਕਿਸਮ ਦਾ ਇੱਕ ਡਿਸਿਪਲਨ ਹੈ। ਉਸ ਡਿਸਿਪਲਨ ਤੋਂ ਬਾਹਰ ਜਾਓ, ਕਾਨੂੰਨ ਆਗਿਆ ਨਹੀਂ ਦਿੰਦਾ। ਧਰਮ ਦੇ ਸੰਬੰਧ ਚ ਐਸਾ ਲੋਕਾਂ ਨੇ ਸਮਝ ਲਿਆ ਜੋ ਮਰਜ਼ੀ ਕਰੋ, ਐਸੀ ਗੱਲ ਨਹੀਂ ਚੱਲੀ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਉਹ ਸਿੱਖੀ ਦੇ ਡਿਸਿਪਲਨ ਚ ਚੱਲੇ। ਗੁਰਸਿੱਖੀ ਦੇ ਜੋ ਨੇਮ ਨੇ, ਔਰ ਉਹ ਨੇਮ ਤੁਹਾਨੂੰ ਪਤਾ ਨੇ, ਸਾਰਿਆਂ ਨੂੰ ਪਤਾ ਨੇ। ਪੰਜ ਪਿਆਰੇ ਹੁਕਮ ਦੇਣਗੇ, ਅੱਜ ਤੋਂ ਤੂੰ ਪੰਜਾਂ ਕਕਾਰਾਂ ਦਾ ਰਹਿ ਧਾਰਨੀ ਹੋਣਾ, ਇਹਨਾਂ ਪੰਜਾਂ ਕਕਾਰਾਂ ਦੀ ਹੱਦ ਤੋਂ ਬਾਹਰ ਨਹੀਂ ਜਾਣਾ, ਇਸ ਡਿਸਿਪਲਨ ਤੋਂ ਬਾਹਰ ਨਹੀਂ ਜਾਣਾ, ਔਰ ਚਾਰ ਬੱਜਰ ਕੁਰਹਿਤਾਂ ਦੀ ਉਸ ਲਕੀਰ ਤੋਂ ਵੀ ਬਾਹਰ ਨਹੀਂ ਜਾਣਾ, ਚਾਰ ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ, ਪੰਜੇ ਰਹਿਤਾਂ ਨੂੰ ਪੂਰੀ ਤਰ੍ਹਾਂ ਧਾਰਨ ਕਰਨਾ, ਨਾ ਕੇਵਲ ਇਹ ਬਲਕਿ ਇਮਾਨਦਾਰੀ ਨਾਲ ਧਰਮ ਦੀ ਕਿਰਤ ਕਰਕੇ ਕਮਾਉਣਾ ਹੈ, ਗੁਰੂ ਦਸਵੰਧ ਦੇਣਾ ਹੈ, ਪਰਉਪਕਾਰ ਹਿੱਤ ਜੂਝਦੇ ਰਹਿਣਾ ਹੈ, ਆਪਣੇ ਅੰਦਰੋਂ ਉੱਠਦੇ ਵਿਕਾਰਾਂ ਨਾਲ ਜੂਝਦੇ ਰਹਿਣਾ ਹੈ। ਉਹ ਜਿਹੜੀ ਤੁਕ ਆਪਾਂ ਪੜ੍ਹਦੇ ਹਾਂ ਰਹਿਤਨਾਮਿਆਂ ਚ, ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ। ਬੰਦਾ ਸੋਚਦਾ ਹੈ ਵੀ ਉਹਦਾ ਸਮਾਂ ਸੀ ਜਿਸਲੇ ਘੋੜਿਆਂ ਤੇ ਚੜ੍ਹ ਕੇ ਗੁਰੂ ਤੇ ਸਿੱਖ ਜੰਗ ਕਰਦੇ ਸਨ, ਤੇ ਮਹਾਰਾਜ ਦੇ ਲਿਖਾਏ ਹੋਏ ਰਹਿਤਨਾਮੇ ਤਾਂ ਤ੍ਰੈਕਾਲ ਨੇ। ਹੁਣ ਜੇ ਘੋੜੇ ਨਹੀਂ ਤੇ ਜੰਗ ਨਹੀਂ ਤੇ ਫਿਰ ਦਾ ਮਤਲਬ ਹੈ ਸਿੱਖ ਕੀ ਕਰੇ? ਜੇ ਨਹੀਂ ਕਰਦਾ ਘੋੜੇ ਤੇ ਨਹੀਂ ਚੜ੍ਹਦਾ, ਜੰਗ ਨਹੀਂ ਕਰਦਾ ਤੇ ਫਿਰ ਸਿੱਖ ਤਾਂ ਬੇਕਾਰ ਹੋ ਗਿਆ, ਸਿੱਖ ਸਿੱਖ ਨਾ ਰਿਹਾ। ਐਸੀ ਗੱਲ ਨਹੀਂ ਹੈ, ਉਹ ਜੰਗ ਬਾਹਰਲੀ ਹੈ, ਬੁਰਾਈ ਨਾਲ ਜੰਗ ਹੈ, ਲੇਕਿਨ ਬੁਰਾਈ ਤਾਂ ਅੰਦਰ ਵੀ ਚੱਲਦੀ ਪਈ। ਜਿਸਲੇ ਬੰਦਾ ਇਧਰੋਂ ਬਾਹਰੋਂ ਵਿਹਲਾ ਹੋਵੇ, ਸਾਹਿਬ ਕਲਗੀਧਰ ਪਾਤਸ਼ਾਹ ਕੋਲ ਸਿੱਖਾਂ ਨੇ ਸਵਾਲ ਕੀਤਾ ਸੀ, ਮਹਾਰਾਜ ਹੁਣ ਤਾਂ ਕੋਈ ਲੜਾਈ ਝਗੜਾ ਜੰਗ ਕੋਈ ਨਹੀਂ ਰਹਿ ਗਈ, ਕੀ ਕਰੀਏ ਅੱਜ ਕੱਲ ਕੀ ਕਰਿਆ ਕਰੀਏ? ਸਾਹਿਬ ਕਹਿਣ ਲੱਗੇ ਯੁੱਧ ਜਾਰੀ ਰੱਖੋ। ਹੈਰਾਨ ਹੋ ਗਏ, ਕਹਿਣ ਲੱਗੇ ਮਹਾਰਾਜ ਹੁਣ ਆਪਸ ਚ ਲੜੀਏ, ਯੁੱਧ ਕਿਹਦੇ ਨਾਲ ਜਾਰੀ ਰੱਖੀਏ? ਲੜਨ ਵਾਲਾ ਦੁਸ਼ਮਣ ਹੀ ਕੋਈ ਨਹੀਂ, ਸਾਰੇ ਭਗੌੜੇ ਹੋ ਗਏ, ਛੱਡ ਗਏ, ਭੱਜ ਗਏ, ਹੁਣ ਕਿਹਦੇ ਨਾਲ ਲੜੀਏ? ਯੁੱਧ ਜਾਰੀ ਰੱਖੀਏ, ਕੈਸਾ ਯੁੱਧ? ਵੈਸੇ ਮਹਾਰਾਜ ਨੇ ਇਹ ਵੀ ਰੋਜ਼ਾਨਾ ਦੇ ਨਿਤਨੇਮ ਚ ਸ਼ਾਮਲ ਕੀਤਾ ਸੀ, ਰੇਜ਼ਾਬਾਜ਼ੀਆਂ ਕਰੋ, ਤਲਵਾਰਬਾਜ਼ੀਆਂ ਕਰੋ, ਸਰੀਰ ਦੀ ਕਸਰਤ ਵੀ ਕਰੋ, ਸ਼ਸਤਰ ਧਾਰਨੀ ਹੋ ਕੇ ਸ਼ਸਤਰ ਦੀ ਵਿਦਿਆ ਦੇ ਪ੍ਰਵੀਨ ਹੋਣ ਦਾ ਯਤਨ ਵੀ ਜਾਰੀ ਰੱਖੋ। ਲੇਕਿਨ ਇੱਥੇ ਜਿਸਲੇ ਮਹਾਰਾਜ ਨੇ ਕਿਹਾ ਯੁੱਧ ਜਾਰੀ ਰੱਖੋ, ਮਹਾਰਾਜ ਕਿਹਦੇ ਨਾਲ ਲੜੀਏ? ਧਨ ਜੀਓ ਤੇਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਬਾਹਰਲਾ ਯੁੱਧ ਵੀ, ਚਿੱਤ ਦਾ ਯੁੱਧ ਵੀ, ਉਹ ਕਿਹੜਾ ਯੁੱਧ ਹੈ? ਮਹਾਰਾਜ ਕਹਿਣ ਲੱਗੇ ਅੰਦਰ ਤੁਹਾਡੇ ਤੇ ਥੋੜੀਆਂ ਧਾਰਾਂ ਪੈਂਦੀਆਂ ਨੇ, ਕਦੇ ਕਾਮ ਹਮਲਾ ਕਰਦਾ ਹੈ, ਕਦੇ ਕ੍ਰੋਧ, ਕਦੇ ਲੋਭ ਮੋਹ ਹੰਕਾਰ, ਇਹਨਾਂ ਨਾਲ ਅੰਦਰੋਂ ਉਹ ਗਿਆਨੇ ਕੀ ਵਢਣੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੇ। ਗਿਆਨ ਦਾ ਸ਼ਸਤਰ ਲੈ ਕੇ ਅੰਦਰ ਦੀ ਬੁਰਾਈ ਨੂੰ ਵੱਢਦੇ ਚਲੇ ਜਾਓ, ਅੰਦਰ ਦੀ ਵੀ ਸਫਾਈ ਜਾਰੀ ਰੱਖੋ, ਯੁੱਧ ਅੰਦਰ ਵੀ ਚੱਲ ਸਕਦਾ। ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਜੋ ਮਨ ਦੇ ਘੋੜੇ ਤੇ ਸਵਾਰੀ ਕਰੇ, ਮਨ ਨੂੰ ਕਾਬੂ ਚ ਰੱਖੇ, ਡਿਸਿਪਲਨ ਚ ਰੱਖੇ, ਸਿੱਖੀ ਦੇ ਡਿਸਿਪਲਨ ਚ ਰੱਖੇ ਮਨ ਨੂੰ। ਸਰੀਰ ਦਾ ਡਿਸਿਪਲਨ ਹੈ ਕਿ ਰਹਿਤਾਂ ਦਾ ਧਾਰਨੀ ਹੋਵੇ, ਰਹਿਤਾਂ ਤੋਂ ਬਚਿਆ ਹੋਵੇ। ਮਨ ਦਾ ਡਿਸਿਪਲਨ ਇਹ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਕਾਬੂ ਨਾ ਆਵੇ। ਇਸ ਘੋੜੇ ਨੂੰ ਲਗਾਮ ਪਾ ਕੇ ਬਾਣੀ ਅਨੁਸਾਰ ਖਾਲਸਾ ਸੋਏ ਕਰੇ ਨਿਤ ਜੰਗ ਬੁਰਾਈਆਂ ਨਾਲ, ਅੰਦਰ ਵੀ ਬੁਰਾਈਆਂ ਨਾਲ ਜੰਗ ਕਰੇ ਤੇ ਬਾਹਰ ਵੀ ਜੰਗ ਕਰੇ। ਸਾਹਿਬ ਕਹਿੰਦੇ ਨੇ ਐਸਾ ਗੁਰੂ ਕਾ ਸਿੱਖ ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜਿਸਨੇ ਗੁਰੂ ਕੇ ਬਚਨਾ ਅਨੁਸਾਰ ਇੱਕ ਡਿਸਿਪਲਨ ਚ ਜੀਵਨ ਬਤੀਤ ਕਰੇਗਾ ਨਾ, ਪਾਪ ਧੋਤੇ ਜਾਣਗੇ, ਦੋਸ਼ ਖਤਮ ਹੋ ਜਾਣਗੇ। ਦੋਖ ਕਹਿੰਦੇ ਨੇ ਦੋਸ਼ ਨੂੰ, ਦੋਸ਼ ਖਤਮ ਹੋ ਜਾਣਗੇ, ਜੀਵਨ ਚੋਂ ਬੁਰਾਈਆਂ ਨਿਕਲ ਜਾਣਗੀਆਂ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ, ਸਵਾਸ ਅੰਦਰ ਆਵੇ ਸਵਾਸ ਬਾਹਰ ਜਾਵੇ, ਇਹਦੇ ਨਾਲ ਵਾਹਿਗੁਰੂ ਸਿਮਰਨ ਜੁੜਿਆ ਹੋ। ਆਮ ਤੌਰ ਤੇ ਐਸਾ
ਕੀ ਕਰਦੇ ਨੇ, ਸਵਾਸ ਅੰਦਰ ਜਾਵੇ ਤੇ ਵਾਹ ਕਹਿੰਦੇ, ਸਵਾਸ ਬਾਹਰ ਜਾਵੇ ਤੇ ਗੁਰੂ ਕਹਿੰਦੇ। ਸਹਿਜ ਅਵਸਥਾ ਵਿੱਚ ਇਸ ਤਰ੍ਹਾਂ ਜਪਦੇ ਫਿਰਦੇ ਚਲੇ ਜਾਂਦੇ ਨੇ, ਕਈ ਕਦਮ ਕਦਮ ਜਪਦੇ ਨੇ, ਕਈ ਕਾਰੋਬਾਰ ਕਰਦਿਆਂ ਹੋਏ ਕੋਈ ਵੀ ਹਰਕਤ ਕੋਈ ਤਾਲ ਮਿਲ ਜਾਵੇ ਉਸ ਦੇ ਨਾਲ ਵਾਹਿਗੁਰੂ ਸਿਮਰਨ ਦਾ ਯਤਨ ਕਰਦੇ ਨੇ। ਲੇਕਿਨ ਕਈ ਵਾਰੀ ਐਸਾ ਵੀ ਹੁੰਦਾ ਹੈ ਸਹਿਜ ਅਵਸਥਾ ਵਿੱਚ ਸਿਮਰਨ ਕਰਦਿਆਂ ਕਰਦਿਆਂ ਮਨ ਦੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ, ਮਨ ਟਿਕਦਾ ਨਹੀਂ, ਉਹਦੇ ਵਾਸਤੇ ਕਈ ਵਾਰੀ ਮਨ ਨਾਲ ਜੂਝਣਾ ਵੀ ਪੈਂਦਾ। ਉਹਦੇ ਵਿੱਚ ਐਸਾ ਵੀ ਕੀਤਾ ਗਿਆ, ਗੁਰਮੁਖ ਗੁਰਸਿੱਖ ਜ਼ੋਰ ਲਾ ਕੇ ਵੀ ਸਿਮਰਨ ਕਰਦੇ ਨੇ, ਸਾਹ ਦੀ ਚਾਲ ਤੇਜ਼ ਕਰ ਦਿੰਦੇ, ਕਾਹਲੀ ਕਾਹਲੀ ਸਾਹ ਲੈਂਦੇ ਨੇ ਤੇ ਅੰਦਰ ਸਾਹ ਜਾਂਦਿਆਂ ਵਾਹ ਬਾਹਰ ਸਾਹ ਜਾਂਦਿਆਂ ਗੁਰੂ ਕਹਿ ਕੇ ਉਹ ਆਪਣੇ ਆਪ ਨੂੰ ਤਾਣ ਲੈਂਦੇ ਨੇ। ਬਿਲਕੁਲ ਤਣ ਕੇ ਜਿਸਲੇ ਸਿਮਰਨ ਕਰਦੇ ਨੇ ਉਸ ਸਿਮਰਨ ਦਾ ਪ੍ਰਭਾਵ ਨਾਭੀ ਤੋਂ ਲੈ ਕੇ ਸੀਸ ਦੀ ਚੋਟੀ ਤੱਕ ਹੁੰਦਾ ਚਲਾ ਜਾਂਦਾ ਹੈ, ਮਨੁੱਖ ਨੂੰ ਚਰਨਾਟਾਂ ਛਿੜਦੀਆਂ ਨੇ, ਰਸ ਆਉਂਦਾ ਆਨੰਦ ਆਉਂਦਾ ਹੈ ਤੇ ਫਿਰ ਸੁਭਾਅ ਬਣ ਜਾਂਦਾ, ਫਿਰ ਤੁਰਦਾ ਫਿਰਦਾ ਕਾਰੋਬਾਰ ਕਰਦਾ, ਇਹਦੇ ਸਵਾਸਾਂ ਵਿੱਚੋਂ ਵਾਹਿਗੁਰੂ ਸਿਮਰਨ ਦੀ ਖੁਸ਼ਬੂ ਆਉਂਦੀ ਚਲੀ ਜਾਂਦੀ। ਉਹਨੂੰ ਕਹਿੰਦੇ ਨੇ ਉਠਤ ਬੈਠ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ, ਇਹਦਾ ਕੰਮ ਹੀ ਹੋ ਜਾਂਦਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਵੀ ਇਹਦੇ ਸਵਾਸਾਂ ਵਿੱਚ ਸਿਮਰਨ ਦੀ ਲੜੀ ਬਣ ਜਾਂਦੀ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ, ਇਹੋ ਜਿਹਾ ਗੁਰਸਿੱਖ ਗੁਰੂ ਨੂੰ ਚੰਗਾ ਲੱਗਦਾ। ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ, ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ, ਝੋਲੀ ਅੱਡ ਦੇਵੇ, ਮੱਥਾ ਟੇਕ ਦੇਵੇ, ਦੁਰਮਤ ਤਿਆਗ ਦੇਵੇ, ਗੁਰਮਤ ਲੈ ਲਵੇ, ਡਿਸਿਪਲਨ ਚ ਆ ਜਾਵੇ, ਉਹ ਦਇਆ ਦਾ ਪਾਤਰ ਬਣੇਗਾ। ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ ਫਿਰ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਗੁਰੂ ਦਾ ਉਪਦੇਸ਼ ਉਹ ਸੁਣਦਾ ਹੈ, ਗੁਰੂ ਉਪਦੇਸ਼ ਉਸ ਨੂੰ ਸੁਣਾਉਂਦਾ ਹੈ, ਉਹ ਬੰਦਾ ਉਪਦੇਸ਼ ਲੈ ਕੇ ਉਪਦੇਸ਼ ਦੇਣ ਜੋਗਾ ਵੀ ਹੋ ਜਾਂਦਾ, ਆਪ ਵੀ ਜਪਦਾ ਹੈ ਹੋਰਾਂ ਨੂੰ ਵੀ ਜਪਾਉਂਦਾ। ਸਾਹਿਬ ਉਹਨਾਂ ਦੀ ਗੱਲ ਕਰਦੇ, ਸੋ ਗੁਰਸਿੱਖ ਧਨ ਧਨ ਹੈ ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਗੁਰ ਸਤਗੁਰ ਨਾਮ ਦਿੜਾਇਆ ਤਿਨ ਹੋਮੇ ਕੁਬਦਾ ਪੰਨੀ, ਬਿਨ ਹਰ ਨਾਵੇ ਕੋ ਮਿੱਤਰ ਨਾਹੀ ਵਿਚਾਰ ਡਿੱਠਾ ਹਰ ਜਨੀ, ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਜਿਹੜੇ ਨਾਮ ਨਾਲ ਰੱਜੇ ਨੇ ਸੰਤੁਸ਼ਟ ਹੋਏ ਨੇ ਨਾਮ ਨਾਲ, ਜਿਨ੍ਹਾਂ ਦਾ ਮਨ ਭਿੱਜ ਗਿਆ, ਤਿਨ ਸਤਗੁਰ ਕੀ ਗੱਲ ਮੰਨੀ, ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜੀ ਚਵੰਗਣ ਮੰਨੀ, ਉਹ ਚੜ੍ਹਦੀ ਕਲਾ ਚ ਜਾਣ, ਉਹਨਾਂ ਨੂੰ ਚਾਅ ਚੜ੍ਹਦੇ ਨੇ, ਖੇੜੇ ਚੜ੍ਹਦੇ ਨੇ, ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ, ਉਹ ਜ਼ਿੰਦਗੀ ਦੀਆਂ ਸਿਖਰਾਂ ਨੂੰ ਛੋਹਦੇ। ਬਲਕਿ ਮਹਾਰਾਜ ਨੇ ਪਾਵਨ ਬਾਣੀ ਜੈ ਸਭ ਕੀਤਾ, ਧਨ ਧਨ ਸੋ ਗੁਰਸਿੱਖ ਕਹੀਏ ਜੋ ਸਤਗੁਰ ਚਰਨੀ ਜਾਏ ਪਿਆ, ਧਨ ਧਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧਨ ਧਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਧਨ ਧਨ ਸੋ ਗੁਰਸਿੱਖ ਕਹੀਏ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ, ਇਸ ਗੁਰਸਿੱਖ ਕੋ ਹੋ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚਲੇ, ਜੋ ਗੁਰੂ ਕੀ ਰਜ਼ਾ ਚ ਚੱਲਦਾ ਗੁਰੂ ਕੇ ਹੁਕਮ ਚ।

ਦਰਖਤ ਹੋਵੇ ਛਾਂ ਵਾਲਾ ਫਲਾਂ ਵਾਲਾ ਆਉਂਦੇ ਜਾਂਦੇ ਰਾਹੀ ਤੇ ਉਹਦੇ ਥੱਲੇ ਬੈਠ ਕੇ ਆਨੰਦ ਮਾਣਦੇ ਹਨ। ਉੱਡਦੇ ਹੋਏ ਪੰਛੀ ਵੀ ਉਸ ਦਰਖਤ ਤੇ ਆ ਕੇ ਬੈਠਦੇ ਕਿਉਂਕਿ ਸੁੱਖ ਮਿਲਦਾ ਹੈ ਤੇ ਜਿਹੜਾ ਸਾਹਿਬ ਹੈ ਪ੍ਰਭੂ ਹੈ ਇਹ ਵੀ ਇੱਕ ਰੁੱਖ ਹੈ ਪਰ ਕਿਹੜਾ ਅੰਮ੍ਰਿਤ ਇਸ ਦਰਖਤ ਦਾ ਨਾਮ ਹੈ ਭਾਵ ਜਿਸ ਤਰ੍ਹਾਂ ਫਲਾਂ ਵਾਲੇ ਦਰਖਤ ਤੇ ਪੰਛੀ ਆ ਕੇ ਬੈਠਦੇ ਨੇ ਸੁੱਖ ਮਾਣਦੇ ਨੇ ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਪ੍ਰਭੂ ਦਾ ਨਾਮ ਜਪ ਕੇ ਅੰਮ੍ਰਿਤ ਰੂਪੀ ਨਾਮ ਜਪ ਕੇ ਆਪਣਾ

அவை வச அபியானார் சபத் ஜதும் ஆப்பா சுன் ஓதே ਇੱਕ ਇੱਕ ਪੰਕਤੀ ਵੱਲ ਧਿਆਨ ਦੇਈਏ ਉਹਦੀ ਵਿਚਾਰ ਹਿਰਦੇ ਵਿੱਚ ਵਸਾਈਏ ਤਾਂ ਮਨ ਜਿਹੜਾ ਹੈ ਉਹ ਫਿਰ ਭਟਕੇਗਾ ਨਹੀਂ ਹਰ ਇਨਸਾਨ ਪਰਮੇਸ਼ਵਰ ਦੀ ਨਿਗਾਹ ਵਿੱਚ ਹੈ ਕਿਉਂਕਿ ਪਰਮੇਸ਼ਵਰ ਸਾਰਿਆਂ ਦੇ ਨਾਲ ਵਸਦਾ ਹੈ ਉਹਦੀ ਨਿਗਾਹ ਤੋਂ

ਤਿਹਾਇਆ ਕਿਉਂ ਲਹੇ ਜਾਂ ਸਰ ਪੀਤਰ ਪਾਰ ਕੁਝ ਸਰੋਵਰ ਆਪਾਂ ਬਾਹਰ ਧਰਤੀ ਤੇ ਦੇਖਦੇ ਹਾਂ ਪਰ ਇੱਕ ਅੰਮ੍ਰਿਤ ਦਾ ਸਰੋਵਰ ਇਨਸਾਨ ਦੇ ਅੰਦਰ ਵੀ ਹੈ ਤੋ ਸਾਹਿਬ ਜੀ ਬਿਆਨ ਕਰਦੇ ਨੇ ਜਿਹੜਾ ਤੇ ਪ੍ਰਭੂ ਨਾਲ ਜੁੜ ਜਾਏ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਕਿਉਂਕਿ ਸਭ ਸੁਖਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਜੇ ਸਾਰੇ ਸੁਖ ਨਾਮ ਵਿੱਚ ਨੇ ਫਿਰ ਜਿਹੜਾ ਨਾਮ ਨਾਲ ਜੁੜ ਜਾਵੇਗਾ ਉਹ ਭੁੱਖਾ ਕਿਵੇਂ ਰਹਿ ਸਕਦਾ ਉਹ ਤਿਹਾਇਆ ਕਿਸ ਤਰ੍ਹਾਂ ਰਹਿ ਸਕਦਾ ਪਰ ਲੋੜ ਹੈ ਪਰਮੇਸ਼ਰ ਦੇ ਨਾਮ ਨਾਲ ਜੁੜਨ ਦੀ ਉਹਦੇ ਨਾਮ ਰੂਪੀ

ਅੱਜ ਬਿਆਨ ਕਰਦੇ ਨੇ। ਐ ਪਰਮੇਸ਼ਰ, ਮੈਂ ਤੇਰਾ ਬਾਣੀਆ ਹਾਂ, ਤੂੰ ਮੇਰਾ ਸਾਹਿਬ ਹੈ। ਸਾਧ ਸੰਗਤ, ਅੱਜ ਦੇ ਇਨਸਾਨ ਕੋਲ ਚਾਰ ਪੈਸੇ ਆ ਜਾਣ, ਕੋਈ ਥੋੜੀ ਬਹੁਤ ਤਾਕਤ ਹੋਵੇ, ਉਹ ਸਮਝਦਾ ਕਿ ਮੇਰੇ ਵਰਗਾ ਹੁਣ ਕੋਈ ਨਹੀਂ। ਇਹ ਜਿਹੜੀ ਮੈਂ ਹੈ, ਇਹੋ ਇਨਸਾਨ ਨੂੰ ਚੈਨ ਨਾਲ ਨਹੀਂ ਬੈਠਣ ਦਿੰਦੇ। ਅੱਜ ਹਰ ਇਨਸਾਨ ਦੁਖੀ ਹੈ, ਚਾਹੇ ਉਹ ਗਰੀਬ ਹੈ, ਅਮੀਰ ਹੈ, ਕੋਈ ਰਾਜਨੀਤਿਕ ਹੈ, ਔਰ ਇਹ ਵੀ ਦੇਖਿਆ ਕਈ ਧਰਮੀ ਵੀ ਦੁਖੀ ਨੇ, ਕਿਉਂਕਿ ਨਾਮ ਰਖਵਾਉਣ ਦੇ ਨਾਲ ਕੋਈ ਧਰਮੀ ਨਹੀਂ ਹੋ ਜਾਂਦਾ। ਜਦੋਂ ਤੱਕ ਮਨ ਵਿੱਚੋਂ ਹਉਮੈ ਨਹੀਂ ਜਾਂਦੀ, ਉਦੋਂ ਤੱਕ ਇਨਸਾਨ ਸੁਖੀ ਨਹੀਂ ਹੋ ਸਕਦਾ। ਹਉਮੈ ਕੀ ਹੈ? ਮੈਂ ਜੋ ਕਹਿਣਾ ਠੀਕ ਹੈ, ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਜੋ ਮੈਂ ਕਰ ਰਿਹਾ ਉਹ ਠੀਕ ਹੈ, ਬਸ ਇਹ ਮੈਂ ਇਨਸਾਨ ਨੂੰ ਜਿਉਣ ਨਹੀਂ ਦਿੰਦੀ। ਘਰਾਂ ਵਿੱਚ ਵੀ ਸੁੱਖ ਨਹੀਂ, ਘਰਾਂ ਵਿੱਚ ਵੀ ਮੈਂ ਹੈ, ਭਰਾ ਭਰਾ ਦਾ ਪਿਆਰ ਨਹੀਂ, ਪਿਓ ਪੁੱਤਰ ਦਾ ਪਿਆਰ ਨਹੀਂ, ਪਤਨੀ ਪਤਨੀ ਦਾ, ਪਤਨੀ ਔਰ ਪਤੀ ਦਾ ਰਿਸ਼ਤਾ ਬੜਾ ਗੂੜਾ ਸੰਬੰਧ ਹੈ, ਪਰ ਕਈ ਵਾਰੀ ਇਹਨਾਂ ਵਿੱਚ ਵੀ ਪਿਆਰ ਨਹੀਂ ਰਹਿੰਦਾ, ਕਿਉਂਕਿ ਜਿੱਥੇ ਹਉਮੈ ਔਰ ਮਾਇਆ ਆ ਜਾਵੇ ਉਥੋਂ ਪਿਆਰ ਉੱਡ ਜਾਂਦਾ ਹੈ। ਔਰ ਹਉਮੈ ਤਾਂ ਆਉਂਦੀ ਹੈ ਜਦੋਂ ਇਨਸਾਨ ਪਰਮੇਸ਼ੁਰ ਨੂੰ ਭੁਲਾ ਦੇ। ਗੁਰੂ ਨਾਨਕ ਸਾਹਿਬ ਗੁਰੂ ਹੋ ਕੇ, ਗੁਰੂ ਹੋਣ ਦਾ ਮਨ ਵਿੱਚ ਮਾਣ ਨਹੀਂ, ਕਹਿੰਦੇ ਨੇ ਐ ਪਰਮੇਸ਼ੁਰ, ਮੈਂ ਤੇਰਾ ਨੌਕਰ ਹਾਂ, ਤੂੰ ਮੈਨੂੰ ਨਾਮ ਦੀ ਰਾਸ ਦਿੱਤੀ ਹੈ। ਜਿਸ ਤਰ੍ਹਾਂ ਕੋਈ ਸੇਠ ਆਪਣੇ ਨੌਕਰ ਨੂੰ ਦੁਕਾਨ ਤੇ ਬਿਠਾਵੇ ਤੇ ਆਖੇ ਲੈ ਤੂੰ ਹੁਣ ਸੌਦਾ ਵੇਚ, ਤੇ ਸਾਹਿਬ ਜੀ ਕਹਿੰਦੇ ਨੇ ਅਕਾਲ ਪੁਰਖ, ਮੈਂ ਵੀ ਤੇਰਾ ਨੌਕਰ ਹਾਂ, ਤੂੰ ਮੈਨੂੰ ਨਾਮ ਦਿੱਤਾ ਹੈ ਕਿ ਐ ਨਾਨਕ ਤੂੰ ਮੇਰਾ ਨਾਮ ਦੁਨੀਆਂ ਵਿੱਚ ਵੰਡ, ਭਾਵ ਮੇਰਾ ਨਾਮ ਲੋਕਾਂ ਨੂੰ ਜਪਾ ਔਰ ਮੇਰੇ ਨਾਲ ਜੋੜ। ਤੇ ਸਾਹਿਬ ਜੀ ਕਹਿ ਰਹੇ ਨੇ ਅਕਾਲ ਪੁਰਖ, ਮੈਂ ਤੇਰਾ ਨੌਕਰ ਹਾਂ, ਮੈਂ ਤੇਰਾ ਗੁਲਾਮ ਹਾਂ, ਮੈਂ ਤੇਰੇ ਨਾਮ ਦਾ ਢੰਡੋਰਾ ਦੁਨੀਆਂ ਨੂੰ ਦੇ ਰਿਹਾ ਤਾਂ ਕਿ ਲੋਕ ਸੁਖੀ ਹੋ ਸਕਣ, ਪਾਪਾਂ ਤੋਂ ਝੂਠ ਤੋਂ ਉਹ ਬਚ ਸਕਣ।

ਜਾਂ ਸਿਫਤ ਕਰੀ ਅਰਦਾਸ। ਕਈ ਲੋਕ ਕਹਿੰਦੇ ਨੇ ਜਦੋਂ ਵੀ ਪਾਠ ਕਰਨ ਬੈਠੀਏ, ਭਜਨ ਕਰਨ ਵਾਸਤੇ ਬੈਠੀਏ, ਮਨ ਨਹੀਂ ਟਿਕਦਾ। ਮਨ ਕਿਸ ਤਰ੍ਹਾਂ ਟਿਕੇ? ਜਦ ਮਨ ਵਿੱਚ ਵਿਕਾਰ ਨਹੀਂ, ਮਨ ਦੀ ਭਟਕਣਾ ਤਾਂ ਹੀ ਖਤਮ ਹੋ ਸਕਦੀ ਹੈ, ਮਨ ਦੇ ਭਰਮ ਤਾਂ ਹੀ ਦੂਰ ਹੋ ਸਕਦੇ ਨੇ ਜੇ ਅਸੀਂ ਦਿਲੋਂ ਅਰਦਾਸ ਕਰੀਏ ਔਰ ਸੱਚੇ ਮਨੋਂ ਪਰਮੇਸ਼ਵਰ ਦੀ ਸਿਫਤੋਂ ਸਲਾਹ ਕਰੀਏ। ਕਈ ਕਹਿੰਦੇ ਨੇ ਸਾਡੀ ਅਰਦਾਸ ਪੂਰੀ ਨਹੀਂ ਹੋਈ, ਸੁਖਣਾ ਸੁਖੀ ਸੀ ਪੂਰੀ ਨਹੀਂ ਹੋਈ। ਜਦ ਅਰਦਾਸ ਕਰੋ, ਦਿਲ ਦੀ ਗਹਿਰਾਈ ਵਿੱਚੋਂ ਅਰਦਾਸ ਕਰੋ ਔਰ ਸੱਚੇ ਮਨ ਦੇ ਨਾਲ ਪਰਮੇਸ਼ਵਰ ਦੀ ਸਿਫਤ ਕਰੋ, ਅਰਦਾਸ ਵੀ ਸੁਣੀ ਜਾਏਗੀ। ਮਨ ਦਾ ਧੋਖਾ

ਰਾਏਪੁਰੇ ਦੀ ਤਲਵੰਡੀ ਜਿਸ ਨੂੰ ਹੁਣ ਸਾਰੇ ਆਪਾਂ ਨਨਕਾਣਾ ਸਾਹਿਬ ਕਰਕੇ ਯਾਦ

ਰਾਇ ਪੋਏ ਦੀ ਤਲਵੰਡੀ ਜਿਸ ਜਗ੍ਹਾ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ ਰਾਇ ਪੋਏ ਦੀ ਤਲਵੰਡੀ ਦਾ ਨਾਮ ਫਿਰ ਨਨਕਾਣਾ ਸਾਹਿਬ ਪੈ ਗਿਆ। ਆਓ ਅੱਜ ਇਸ ਨਨਕਾਣਾ ਸਾਹਿਬ ਵੱਲ ਆਪਣੀਆਂ ਬਿਰਤੀਆਂ ਲੈ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਦੀ ਸੂਰਤ ਆਪਣੀਆਂ ਅੱਖਾਂ ਵਿੱਚ ਵਸਾ ਕੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ ਦੀ ਇਸ ਪ੍ਰੇਮ ਗਾਥਾ ਦਾ ਆਪਾਂ ਆਨੰਦ ਮਾਣੀਏ ਕਿ ਕਿਸ ਤਰ੍ਹਾਂ ਪ੍ਰੇਮ ਕਰਨ ਵਾਲੇ ਜਦ ਮਿਲਾਪ ਨਾ ਹੋਵੇ ਤੇ ਤੜਫਦੇ ਨੇ, ਜਦ ਮਿਲਾਪ ਹੋ ਜਾਏ ਤੇ ਫਿਰ ਉਹ ਆਨੰਦ ਬਿਆਨ ਨਹੀਂ ਕੀਤਾ ਜਾਂਦਾ। ਨਨਕਾਣਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦਾ ਘਰ, ਸਵੇਰ ਦਾ ਵੇਲਾ ਰਸੋਈ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਨੇ, ਕੋਲ ਹੀ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਬੈਠੇ ਹੋਏ ਔਰ ਮਾਤਾ ਤ੍ਰਿਪਤਾ ਜੀ ਆਪਣੇ ਪਤੀ ਮਹਿਤਾ ਕਾਲੂ ਜੀ ਨੂੰ ਕਹਿ ਰਹੇ ਨੇ, ਮੇਰੇ ਨਾਨਕ ਦਾ ਜਨਮ ਦਿਨ ਆ ਰਿਹਾ, ਮੇਰੇ ਨਾਨਕ ਦੀ ਵਰੇ ਗੰਢ ਹੈ ਕਿ ਮੇਰਾ ਨਾਨਕ ਆਵੇਗਾ ਜਾਂ ਹਰ ਸਾਲ ਦੀ ਤਰ੍ਹਾਂ ਇਹ ਜਨਮ ਦਿਨ ਵੀ ਉਡੀਕਾਂ ਵਿੱਚ ਲੰਘ ਜਾਏਗਾ। ਬੁੱਢਾ ਬਾਬਾ ਕਾਲੂ ਅੱਖਾਂ ਵਿੱਚ ਅੱਥਰੂ ਭਰ ਕੇ ਕਹਿਣ ਲੱਗੇ, ਤ੍ਰਿਪਤਾ ਇੰਨਾ ਲਾਡਲਾ ਪੁੱਤਰ ਹੈ ਮੇਰਾ ਨਾਨਕ, ਉਹਨੂੰ ਦੁਨੀਆਂ ਦਾ ਫਿਕਰ ਹੈ, ਦੁਨੀਆਂ ਦੇ ਉਧਾਰ ਵਾਸਤੇ ਕਾਰੋਬਾਰ ਦੇ ਸੁੱਖ ਛੱਡ ਕੇ ਦੁਨੀਆਂ ਨੂੰ ਸੁੱਖ ਦੇਣ ਵਾਸਤੇ ਤੁਰੇ, ਪਰ ਸਾਡੀਆਂ ਅੱਖਾਂ ਉਹਨੂੰ ਦੇਖਣ ਵਾਸਤੇ ਤਰਸਦੀਆਂ ਨੇ। ਹਰ ਸਾਲ ਇਸ ਦਿਨ ਦੀ ਉਡੀਕ ਕਰਦੇ ਹਾਂ ਕਿ ਮੇਰਾ ਨਾਨਕ ਆਵੇਗਾ, ਪਰ ਹਰ ਸਾਲ ਇਹ ਜਨਮ ਦਿਨ ਦਾ ਦਿਨ ਲੰਘ ਜਾਂਦਾ ਹੈ, ਅਥਰੂ ਫੇਰਦੇ ਹਾਂ ਉਡੀਕਦੇ ਹਾਂ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਪਰ ਇਸ ਵਾਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੇਰਾ ਨਾਨਕ ਜ਼ਰੂਰ ਆਵੇਗਾ, ਇਸ ਵਾਰੀ ਆਪਣੇ ਨਾਨਕ ਦਾ ਜਨਮ ਦਿਨ, ਆਪਣੇ ਪੁੱਤਰ ਦਾ ਜਨਮ ਦਿਨ ਇਸੇ ਘਰ ਵਿੱਚ ਮਨਾਇਆ ਜਾਏਗਾ। ਕਹਿੰਦਿਆਂ ਕਹਿੰਦਿਆਂ ਮਾਤਾ ਤ੍ਰਿਪਤਾ ਜੀ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਸਵੇਰ ਬੀਤੀ, ਦੁਪਹਿਰ ਹੋ ਗਈ, ਮਹਿਤਾ ਕਾਲੂ ਜੀ ਵਿਹੜੇ ਵਿੱਚ ਬੈਠੇ, ਅੱਖਾਂ ਬਾਹਰ ਦਰਵਾਜ਼ੇ ਵੱਲ ਨੇ। ਇੰਨੇ ਨੂੰ ਮਹਿਤਾ ਕਾਲੂ ਜੀ ਆਵਾਜ਼ ਮਾਰਦੇ ਨੇ,

ਹਾਂ ਵਾਰੀ ਵੰਜਾ ਖੰਨੀਏ ਵੰਜਾ ਤੋ ਸਾਹਿਬ ਕੇ ਨਾਵੇ ਐ ਪਰਮੇਸ਼ਰ ਮੈਂ ਤੇਰੇ ਤੋਂ ਵਾਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ ਨਾਲ ਬੇਬੇ ਨਾਨਕੀ ਦੇ ਪਤੀ ਭਾਈ ਅਜੈ ਰਾਮ ਵੀ ਆਏ ਬੇਬੇ ਨਾਨਕੀ ਜੀ ਪਿਤਾ ਮਹਿਤਾ ਕਾਲੂ ਨੂੰ ਮਿਲ ਕੇ ਆਪਣੀ ਮਾਤਾ ਮਾਤਾ ਤ੍ਰਿਪਤਾ ਨੂੰ ਗਲੇ ਲੱਗ ਕੇ ਮਿਲੇ ਤੇ ਇਹਨੂੰ ਗਾਲਾਂ ਲਗਾਇਆ ਤਾਂ ਮਾਤਾ ਤ੍ਰਿਪਤਾ ਜੀ ਇਕਦਮ ਰੋਣਾ ਨਿਕਲ ਗਏ ਆ ਤੇ ਨਾਲੇ ਕਹਿਣ ਲੱਗੇ ਜੀਏ ਹੁਣ ਤੇ ਬੜਾ ਚਿਰ ਹੋ ਗਿਆ ਨਾਨਕ ਨੂੰ ਦੇਖੀ ਤੂੰ ਆਈ ਹੈ ਕੁਝ ਭਰੋਸਾ ਹੋਇਆ ਮਨ ਨੂੰ ਕਿ ਤੇਰਾ ਵੀਰ ਮੇਰਾ ਸਪੁੱਤਰ ਗੁਰੂ ਨਾਨਕ ਵੀ ਆਵੇਗਾ ਦੂਸਰੇ ਪਾਸੇ ਭਾਈ ਅਜੈ ਰਾਓ ਆਪਣੇ ਸਹੁਰਾ ਸਾਹਿਬ ਮਹਿਤਾ ਕਾਲੂ ਜੀ ਦੇ ਪੈਰਾਂ ਤੇ ਮੱਥਾ ਟੇਕਿਆ ਮਹਿਤਾ ਜੀ ਨੇ ਪਿਆਰ ਦਿੱਤਾ ਤੇ ਭਾਈ ਅਜੈ ਰਾਮ ਜੀ ਪੁੱਛਦੇ ਨੇ ਪਿਤਾ ਜੀ ਗੁਰੂ ਨਾਨਕ ਸਾਹਿਬ ਹਾਲੇ ਨਹੀਂ ਆਏ ਅਸੀਂ ਤੇ ਇਸ ਆਸ ਤੇ ਆਏ ਹਾਂ ਕਿ ਇਸ ਵਾਰੀ ਜ਼ਰੂਰ ਮਹਾਰਾਜ ਦੇ ਦਰਸ਼ਨ ਹੋਣਗੇ ਭਾਈ ਅਜੈ ਰਾਮ ਰਿਸ਼ਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਭਾਈਆ ਲੱਗਦੇ ਨੇ ਜਿਨ੍ਹਾਂ ਨੂੰ ਆਪਾਂ ਜੀਜਾ ਵੀ ਕਹਿੰਦੇ ਹਾਂ ਪਰ ਉਹ ਰਿਸ਼ਤੇਦਾਰੀ ਘੱਟ ਔਰ ਗੁਰੂ ਨਾਨਕ ਸਾਹਿਬ ਦੇ ਸੇਵਕ ਜ਼ਿਆਦਾ ਹੈ ਮਹਿਤਾ ਕਾਲੂ ਜੀ ਕਹਿਣ ਲੱਗੇ ਜੈ ਰਾਮ ਤੁਸੀਂ ਆਏ ਹੋ ਮੈਨੂੰ ਵੀ ਭਰੋਸਾ ਹੋ ਰਿਹਾ ਹੈ ਕਿ ਮੇਰਾ ਨਾਨਕ ਜ਼ਰੂਰ ਆਵੇਗਾ ਕੁਝ ਸਮਾਂ ਬੀਤਿਆ ਭਾਈ ਮਨਸੁਖ ਭਾਈ ਭਗੀਰਥ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਇਹ ਵੀ ਆਏ ਤਾਂ ਬੇਬੇ ਨਾਨਕੀ ਜੀ ਦੇ ਦਰਸ਼ਨ ਕੀਤੇ ਇਹਨਾਂ ਨੇ ਹੱਥ ਜੋੜ ਕੇ ਆਖਿਆ ਬੇਬੇ ਜੀ ਗੁਰੂ ਨਾਨਕ ਸਾਹਿਬ ਆਏ ਨੇ ਤਾਂ ਬੇਬੇ ਨਾਨਕੀ ਜੀ ਕਹਿਣ ਲੱਗੇ ਹਾਲੀ ਆਏ ਤੇ ਨਹੀਂ ਪਰ ਜਦ ਬਸੰਤ ਰੁੱਤ ਨੇ ਆਉਣਾ ਹੋਵੇ ਠੰਡੀ ਹਵਾ ਪਹਿਲਾਂ ਚੱਲਣ ਲੱਗ ਪੈਂਦੀ ਬਹਾਰ ਨੇ ਆਉਣਾ ਹੋਵੇ ਕੁੰਜਾਂ ਦੀਆਂ ਡਾਰਾਂ ਪਹਿਲਾਂ ਉੱਡਣ ਲੱਗ ਪੈਂਦੀਆਂ ਨੇ ਜੇ ਗੁਰੂ ਨਾਨਕ ਦੇ ਪਿਆਰੇ ਆਏ ਨੇ ਤੇ ਗੁਰੂ ਨਾਨਕ ਵੀ ਅੱਜ ਜ਼ਰੂਰ ਆਵੇਗਾ ਭਾਈ ਅਜੈ ਰਾਮ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੰਗਲ ਵੱਲ ਤੁਰ ਪਏ ਇੱਕ ਦਰਖਤ ਦੇ ਥੱਲੇ ਬੈਠੇ ਬੜੇ ਵੈਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਇਹ ਸ਼ਬਦ ਗਾਣ ਲੱਗ ਪਏ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤੇ ਸਹਿ ਆਪਣੇ ਤਿੰਨ ਭਾਵੇ ਸਭ ਹੋਏ ਐ ਪਾਤਸ਼ਾਹ ਜਿਸ ਤਰ੍ਹਾਂ ਅਮਲੀ ਅਮਲ ਨਾਲ ਪਿਆਰ ਕਰਦਾ ਅਮਲ ਤੋਂ ਬਗੈਰ ਉਹ ਜੀ ਨਹੀਂ ਸਕਦਾ ਮੱਛੀ ਪਾਣੀ ਤੋਂ ਬਗੈਰ ਨਹੀਂ ਜੀ ਸਕਦੀ ਅਸੀਂ ਵੀ ਤੇਰੇ ਨਾਲ ਇਸ ਤਰ੍ਹਾਂ ਹੀ ਪਿਆਰ ਕਰਨੇ ਆ ਤੇਰੇ ਬਗੈਰ ਅਸੀਂ ਵੀ ਜੀ ਨਹੀਂ

ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠੇ ਬਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੇੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਕਿ ਇਹ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣ, ਮਾਵਾਂ ਜ਼ਰੂਰ ਜਾਣਦੀਆਂ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਨ। ਕਿਉਂ? ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਹੋਵੇ? ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ? ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਗ ਵਿੱਚ ਜੇ ਪੁੱਤ ਨਾ ਹੋਵੇ, ਕਾਹਦੇ ਮਿੱਠੇ ਰਾਗ ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼ ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਇੱਕੇ ਉਹ ਹੋਵੇ ਚੱਲੀ, ਮਾਂ ਜੀਵੇ ਤਦ ਲਾਗ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ ਮਾਉ ਜਿਉ ਛਾਲਾ ਕਸੇ, ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ? ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ, ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕਿ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੀ ਗੱਲ ਪਾਵਾਂਗੇ, ਉਹ ਚੋਲਾ ਹੱਥਾਂ ਵਿੱਚ ਫੜੇ ਹੈ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪੇ ਕਹਿੰਦੇ ਨੇ ਕਈ ਵਾਰੀ ਮਾਂ ਮੈਂ ਆ ਗਏ ਆ, ਲਿਆ ਮੈਨੂੰ ਚੋਲਾ ਪੁਆ, ਤੇ ਆਪੇ ਕਹਿਣ ਲੱਗ ਪੈਂਦੇ ਨੇ ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੇਰਦੇ, ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪੈ ਕਰਦੇ ਨੇ
ਗੁਰੂ ਨਾਨਕ ਦੀ ਯਾਦ ਵਿੱਚ ਤੇ ਨਾਲੇ ਅਰਦਾਸਾਂ ਪਏ ਕਰਦੇ ਨੇ।

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏਭੋਇ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੇ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ, ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ, ਅਸਲ ਵਿੱਚ ਧਰਮੇ ਵੀ ਉਹੀ ਨੇ, ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਹੇ ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ।

ਤਰ੍ਹਾਂ ਜਾਈਦਾ। ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਸਾਰੇ ਸੁੱਖ ਹਨ।

ਉਚਾਰਿਆ ਹੋਇਆ। ਇਸ ਸ਼ਬਦ ਦੇ ਵਿੱਚ ਇਨਸਾਨ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ ਹਨ।

ਹੋਰ ਬੜੇ ਉੱਦਮ ਮੈਂ ਆਪੇ ਹੀ ਕਰ ਲੈਣਾ। ਕਈ ਗਲਤ ਕੰਮ ਮੈਂ ਬੜੇ ਉੱਦਮ ਕਰਕੇ ਕੀਤੇ ਹੋਣਗੇ, ਕਈ ਵਾਰੀ ਮੈਂ ਬੁਰੇ ਕੰਮ ਕੋ ਊਠ ਖਲੋਇਆ, ਪਰ ਜਦੋਂ ਭਗਤੀ ਦੀ ਗੱਲ ਆਈ ਹੋਵੇਗੀ, ਸਤਸੰਗਤ ਦੀ ਗੱਲ ਆਈ ਹੋਵੇਗੀ, ਜਦੋਂ ਨਾਮ ਦੀ ਬਾਣੀ ਦੀ ਨਿਤਨੇਮ ਦੀ ਅੰਮ੍ਰਿਤ ਵੇਲੇ ਜਾਗਣ ਦੀ, ਗੁਰੂ ਨਾਲ ਸਾਂਝ ਪਾ ਕੇ ਰਹਿਤਾਂ ਚ ਰਹਿਣ ਦੀ ਗੱਲ ਚੱਲੀ ਹੋਵੇਗੀ, ਮੈਂ ਆਲਸ ਕਰ ਗਿਆ, ਮੈਥੋਂ ਉੱਦਮ ਨਹੀਂ ਹੋਇਆ। ਕੰਮ ਹੀ ਔਖਾ ਹੈ, ਸੌਖੇ ਕੰਮ ਨੂੰ ਤਾਂ ਸਾਰੇ ਹੱਥ ਮਾਰਦੇ ਨੇ, ਔਖੇ ਕੰਮ ਕੋਈ ਕੋਈ ਕਰਦਾ, ਤੇ ਜਦੋਂ ਨਾ ਨਾ ਹੁੰਦਾ ਹੋਵੇ, ਜਦੋਂ ਔਖਾ ਕੰਮ ਨਾ ਹੁੰਦਾ ਹੋਵੇ, ਫਿਰ ਬੰਦਾ ਕਿਸੇ ਨੂੰ ਆਵਾਜ਼ ਮਾਰਦਾ, ਆਹ ਕੰਮ ਮੈਥੋਂ ਨਹੀਂ ਹੁੰਦਾ, ਜਰਾ ਹੱਥ ਵਟਾਈ ਮੇਰਾ। ਲੇਕਿਨ ਭਗਤੀ ਦੇ ਮਾਮਲੇ ਚ ਅਸੀਂ ਕਿਸੇ ਨੂੰ ਆਵਾਜ਼ ਵੀ ਕਿਹਨੂੰ ਮਾਰੀਏ? ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਉਹ ਅੱਗੋਂ ਆਪ ਦੁਖੀ ਹੈ। ਵਿਕਾਰਾਂ ਹੱਥੋਂ ਬਹੁਤ ਬੰਦੇ ਦੁਖੀ ਨੇ, ਹੈਣ ਵਿਰਲੇ ਜਿਹੜੇ ਭਗਤੀ ਚ ਰੱਤੇ, ਆਪ ਵੀ ਤਰਨ ਜੋਗੇ ਨੇ, ਦੂਜੇ ਨੂੰ ਵੀ ਫੜ ਕੇ ਤਾਰਨ ਜੋਗੇ ਹੈ, ਆਪ ਤੁਰਨ ਜੋਗੇ ਨੇ, ਦੂਜੇ ਨੂੰ ਵੀ ਤੁਰਨ ਜੋਗੇ ਹੈ। ਪਰ ਡਰ ਲੱਗਦਾ, ਪਤਾ ਨਹੀਂ ਕੋਈ ਬੰਦਾ ਤੁਰਦਾ ਹੋਇਆ ਵੀ ਆਸਰਾ ਬਣ ਸਕੇ ਕਿ ਨਾ ਬਣ ਸਕੇ, ਤੇ ਕਈ ਵਾਰੀ ਐਸਾ ਵੀ ਹੋਇਆ ਬੰਦਾ ਡੁੱਬ ਰਿਹਾ ਹੋਵੇ ਨਾ, ਕੱਚਾ ਤਾਰੂ ਉਹਨੂੰ ਬਚਾਉਣ ਜਾਵੇ ਤੇ ਡੁੱਬਣ ਵਾਲਾ ਕੱਚੇ ਤਾਰੂ ਨੂੰ ਜੱਫਾ ਮਾਰ ਕੇ ਉਹਨੂੰ ਵੀ ਡੁੱਬ ਲੈਂਦਾ ਨਾਲ, ਪੱਕਾ ਤਾਰੂ ਹੋਵੇ ਉਹਨੂੰ ਪਤਾ ਹੋਵੇ ਕਿੱਥੋਂ ਫੜਨਾ ਹੈ, ਇਹਦੇ ਜੱਫੇ ਡੁੱਬਣ ਵਾਲੇ ਦੇ ਜੱਫੇ ਚ ਨਹੀਂ ਆਉਣਾ, ਇਹਨੂੰ ਕਿਸੇ ਤਰੀਕੇ ਨਾਲ ਇਹਦੀਆਂ ਬਾਹਾਂ ਲੱਤਾਂ ਕਾਬੂ ਕਰਕੇ ਕਿਨਾਰੇ ਤੱਕ ਲਿਆਉਣਾ, ਉਹ ਤਾਂ ਲੈ ਆਵੇਗਾ। ਕੱਚਾ ਤਾਰੂ, ਅਣਤਾਰੂ ਜਿਹੜਾ ਥੋੜਾ ਬਹੁਤ ਤਰਨਾ ਜਾਣਦਾ ਹੋਵੇ, ਸਗੋਂ ਉਲਟਾ ਆਪ ਨਾਲ ਡੁੱਬ ਜਾਂਦਾ। ਐਸਾ ਨਾ ਹੋਵੇ ਮੈਂ ਬੁਰਾਈਆਂ ਦਾ ਮਾਰਿਆ ਹੋਵੇ, ਕਿਸੇ ਭਗਤ ਨੂੰ ਬਾਹੜੀ ਕਰਨ ਵਾਸਤੇ ਕਵਾਂ, ਕਿਸੇ ਗੁਰਮੁਖ ਨੂੰ ਕਵਾਂ ਮੇਰੀ ਵੀ ਬਾਂਹ ਫੜ ਲਵੇ, ਤੇ ਉਹ ਅਜੇ ਅਣਤਾਰੂ ਹੋਵੇ, ਉਹ ਮੇਰੀ ਬਾਂਹ ਫੜੇ, ਮੈਂ ਉਹਨੂੰ ਫਿਰ ਮਾੜੇ ਪਾਸੇ ਲੈ ਤੁਰਾਂ? ਨਹੀਂ, ਕਿਉਂ ਨਾ ਮੈਂ ਤੇਰਾ ਹੀ ਲੜ ਫੜਾਂ। ਸਰਬ ਕਲਾ ਪ੍ਰਭ ਪੂਰਨੋ ਮੁਕੰਮਲ ਹੈ ਤੂੰ, ਹਰ ਤਰ੍ਹਾਂ ਸਮਰੱਥ ਹੈ ਮੇਰੇ ਬਾਦਸ਼ਾਹ, ਮੰਝ ਨਿਮਾਣੀ ਥਾਂ ਮੈਂ ਨਿਮਾਣੀ ਦਾ ਹੋਰ ਕੋਈ ਟਿਕਾਣਾ ਨਹੀਂ ਤੇਰੇ ਬਿਨਾਂ। ਹਰ ਓਟ ਕਹੀ ਮਨ ਅੰਤਰੇ, ਭਗਤੀ ਵਾਸਤੇ, ਗੁਰਸਿੱਖੀ ਵਾਸਤੇ, ਨਾਮ ਜਪਨ ਸਤਸੰਗਤ ਕਰਨ ਵਾਸਤੇ ਮੈਂ ਤੇਰਾ ਆਸਰਾ ਲੈਣਾ, ਮੈਨੂੰ ਹੋਰ ਕੋਈ ਆਸਰਾ ਨਜ਼ਰ ਨਹੀਂ ਆਉਂਦਾ। ਜਪ ਜਪ ਜੀਵਾਂ ਨਾਮ ਮੇਰੀ ਇੱਛਾ ਹੈ, ਕਰ ਕਿਰਪਾ ਪ੍ਰਭ ਆਪਣੀ ਤੂੰ ਰਹਿਮਤ ਕਰ, ਮੇਰੇ ਸਾਹਿਬ ਮੇਰੇ ਤੇ ਕਿਰਪਾ ਕਰ, ਜਨ ਧੂਰੀ ਸੰਗ ਸਮਾਓ, ਤੇਰੇ ਭਗਤਾਂ ਦੇ ਚਰਨਾਂ ਦੀ ਧੂੜੀ ਵਿੱਚ ਮੇਰਾ ਟਿਕਾਣਾ ਹੋਵੇ, ਉਹਨਾਂ ਦੀ ਸੰਗਤ ਵਿੱਚ ਮੇਰਾ ਵਾਸਾ ਹੋਵੇ। ਜਿਉਂ ਤੂੰ ਰਾਖੇ ਦਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਉ, ਅੱਗੇ ਵੀ ਤੇਰੀਆਂ ਬੜੀਆਂ ਬਖਸ਼ਾਂ ਨੇ, ਪਰ ਇਸ ਰਹਿਮਤ ਦੇ ਬਦਲੇ ਵਿੱਚ, ਜਿਸ ਹਾਲ ਵਿੱਚ ਤੂੰ ਰੱਖੇ ਮੈਨੂੰ ਰਹਿਣਾ ਪ੍ਰਵਾਨ ਹੈ, ਪਰ ਮੇਰੇ ਤੇ ਕਿਰਪਾ ਕਰ, ਭਗਤੀ ਵਾਲੇ ਮਾਰਗ ਤੇ ਮੈਨੂੰ ਧੂ ਕੇ ਲਾ। ਉੱਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ, ਬਹੁਤ ਉੱਦਮ ਮੈਂ ਆਪੇ ਹੀ ਕਰ ਲੈਣੇ, ਕਈ ਗਲਤ ਤਰ੍ਹਾਂ ਦੇ ਉੱਦਮ ਮੈਂ ਆਪੇ ਹੀ ਕਰ ਲੈਣੇ, ਕਮਾਈ ਵਾਸਤੇ ਉੱਦਮ ਮੈਂ ਬਥੇਰਾ ਕੀਤਾ, ਉਸ ਕਮਾਈ ਨੂੰ ਰੋੜਨ ਵਾਸਤੇ ਬੜਾ ਉੱਦਮ ਕੀਤਾ, ਸੰਸਾਰ ਨਾਲ ਕੱਚੀਆਂ ਸਾਂਝਾਂ ਪਾਉਣ ਵਾਸਤੇ ਮੈਂ ਬੜੇ ਉੱਦਮ ਕੀਤੇ ਨੇ, ਪਰ ਜਦੋਂ ਵੀ ਸਤਸੰਗਤ ਦਾ, ਭਗਤੀ ਦਾ, ਉੱਦਮ ਕਰਨ ਦਾ ਸਵਾਲ ਆਇਆ, ਮੈਂ ਆਮ ਤੌਰ ਤੇ ਆਲਸ ਕਰ ਗਿਆ। ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਉਹ ਉੱਦਮ ਕਰਾ, ਉੱਦਮ ਕਰੋ ਮੈਂ ਕਰਦਾ ਉੱਦਮ, ਪਰ ਮੇਰੇ ਕੋਲ ਹੁੰਦਾ ਨਹੀਂ, ਕੰਮ ਔਖਾ ਹੈ ਨਾ, ਮੇਰੇ ਕੋਲ ਨਿਭਦਾ ਨਹੀਂ। ਉੱਦਮ ਕਰੋ ਕਰਾਵੋ ਠਾਕੁਰ ਸਾਹਿਬ ਤੂੰ ਕਰਾ, ਇਹ ਉੱਦਮ ਮੈਂ ਕਰਦਾ ਤੂੰ ਕਰਾ ਮੇਰੇ ਤੋਂ। ਔਰ ਸੱਚ ਜਾਣਾ, ਜਿਸ ਵੇਲੇ ਇਹ ਭਾਵਨਾ ਲੈ ਕੇ ਬੰਦਾ ਤੁਰੇ ਨਾ, ਮੈਂ ਉੱਦਮ ਕਰਦਾ ਤੇ ਬਾਕੀ ਸਿਰੇ ਚਾੜਨ ਦਾ ਕੰਮ ਤੂੰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਹ ਚੱਲ, ਤੂੰ ਗੁਰੂ ਕੀ ਚਰਨ ਸ਼ਰਨ ਇੱਕ ਕਦਮ ਚੁੱਕ, ਪਰ ਇੱਕ ਕਦਮ ਤਾਂ ਚੁੱਕਣਾ ਹੀ ਪਏਗਾ। ਜੇ ਤੂੰ ਆਖੇ ਮੈਂ ਕੁਝ ਵੀ ਨਾ ਕਰਾਂ, ਮੈਨੂੰ ਬਿਸਤਰੇ ਚੋਂ ਕੱਢ ਕੇ ਲੈ ਚੱਲੇ ਗੁਰਦੁਆਰੇ, ਇਹ ਤਾਂ ਨਾਜਾਇਜ਼ ਗੱਲ ਹੈ, ਇਹ ਤਾਂ ਅਯੋਗ ਮੰਗ ਹੈ। ਨੀਅਤ ਹੀ ਬਣਾ ਲੈ ਤੂੰ, ਥੋੜਾ ਜਿਹਾ ਮਨ ਹੀ ਬਣਾ ਲੈ, ਇੱਕ ਕਦਮ ਤਾਂ ਚੁੱਕਣਾ। ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਬਾਕੀ ਸਬੀਲਾ ਮਹਾਰਾਜ ਆਪੇ ਬਣਾ ਦੇਗਾ। ਤੂੰ ਨੀਅਤ ਹੀ ਬਣਾ ਲੈ, ਤੂੰ ਮਨ ਹੀ ਬਣਾ ਲੈ ਕਿ ਮੈਂ ਸਿੱਖੀ ਦੇ ਮਾਰਗ ਤੇ ਤੁਰਨਾ।
ایک قدم تا چکنا جے تو ایک قدم بھی نہیں چکے گا تو اودے کولو کی آس کرنا کہ کروڑا قدم اگے ہو کے تینوں لے ترے ایک قدم تو چک ایک بار ستگر منتر سمرن ماتر تو اپنے ستگرو نو ایک واری چیتے کرن ماتر زبان تے تلیا تو ایک واری پیار نال تن گرو نانک تا کہو ایک واری تو پیار چ پج کے واہگرو کہہ کے تا ویکھ سمرن تا ہے بارن بار گر ہیت ہے او تینو لکھا وار یاد کرے گا ایک گل پرسدھ ہے اسلام وچ کہندے نے کہ بندہ ایک واری ہاتھ اٹھا کے کہہ دے نا یا خدا بندہ تے خدا بند سات واری کہندا ہے یا بندہ یا بندہ یا بندہ یا بندہ یا بندہ سات واری کہندا لیکن بھائی صاحب کہندے نے نہیں بہت تھوڑی گنتی ہے تو ایک واری خدا بندہ کہے او سات واری کہے تے بڑی چھوٹی پاجی تو ایک واری یاد کر او تینوں لکھاں وار یاد کرن نوں بیٹھا ایک بار ستگر منتر سمرن ماتر سمرن تاہ بارن بار گر ہیت ہے پیار نال یاد کر پاونی بھگت پائے کوڈی اگر بھاگ رکھے اگر بھاگ پاو چرنا سامنے لیا کے حاضر کر دے ایک کوڈی بھی پیار نال اچلا کے مارن والی گل نہ ہوئے معاف کرنا یا دانی بن کے نہ میں گردوارے دتے نے نہ ایتھے تا ارپن کرنا تیرا کیا تجھے کیا ارپ میں دے کی سکنا تیری دات وچوں تیرے ہی اگے نگونا جیا پیار بھیٹا کرن واسطے ایک جتن ہے دے کی سکنا میں منگتا دے کی سکنا داتے دے اگے دے کی سکنا میں پاونی بھگت پائے پیار نال بھگتی تے پریم نال بھجیا ہوا کوٹی اگر بھاگ رکھے تاہے گر سرب ندان دان دیت ہے اس ستگرو دے پاسوں اے منگ منگنی کے بادشاہ کرپا کرو تسی ادم کردے نو کرا لو میں ادم کردا تسی کرا لو اینو سرے چاڑن دی سمرتھا تسی بخشو ادم کرو کراو ہو ٹھاکر پیکھت سادھو سنگ ست سنگت دے درشن کرن واسطے میں ایک قدم چکنا باقی تسی میری باہ پڑے اج ذرا ہر ہر نام چڑھاو رنگن مینوں نام دا رنگ چڑھا دیو پر ویکھیو آپے ہی تانوں چڑھاونا پینا میتھوں نہیں پیا چڑھدا آپے ہی پرب رنگ من میں رام ناما جاپ کر کرپا وسو میرے ہردے تسی رحمت کرو میں تا تواڈے چرنا چ وسن تو اسمرتھ ہو گیا تسی میرے ہردے چ وس جاؤ آ کے میں تا تواڈی حضوری چ نت رہ سکن تو اسمرتھ ہاں تسی کرپا کر کے میرے ہردے چ ٹک جاؤ کر کرپا وسو میرے ہردے ہوئے سہائی آپ اے وچ تسی سہایتا کرو میری میرے کولوں یہ جتن سرے نہیں پیا لگدا میں ہردے چ تواڈی مورت تواڈا دھیان وسا لینا چاہنا میتھوں وستا نہیں پیا من ہٹتا کردا من دے پھرنے رکاوٹ بنی چلے جاندے نے سنسار دے چجٹ مینوں تواڈا دھیان ہردے چ وساؤن نہیں پے دیندے کرپا کرو کر کرپا وسو میرے ہردے ہوئے سہائی آپ

ਜਿਸ ਮਨੁੱਖ ਦੇ ਜੀਵਨ ਚ ਉਦਮ ਨਹੀਂ ਨਾ, ਉਹ ਬੰਦਾ ਸੰਗ ਨਾਲ ਮਾਰਿਆ ਜਾਂਦਾ, ਕਿਸੇ ਵੇਲੇ ਵੀ ਉਹ ਰਸ਼ਟ ਨਾਲ ਮਾਰਿਆ ਜਾਏਗਾ, ਜੰਗਾਲ ਮਾਰ ਜਾਏਗਾ ਉਹਦੇ ਜੀਵਨ ਨੂੰ। ਮਨ ਨੂੰ ਵੀ ਉਦਮ ਦੀ ਲੋੜ ਹੈ, ਤਨ ਨੂੰ ਵੀ ਉਦਮ ਦੀ ਲੋੜ ਹੈ। ਜਿਸ ਬੰਦੇ ਦੇ ਸਰੀਰ ਚ ਉਦਮ ਨਹੀਂ, ਉਹਦੇ ਮਨ ਦਾ ਉਦਮ ਵੀ ਸਿਰੇ ਨਹੀਂ ਲੱਗਦਾ। ਤੇ ਜਿਹਦਾ ਮਨ ਭਗਤੀ ਵਾਲੇ ਪਾਸੇ ਪੁਰਜ਼ੋਰ ਯਤਨ ਨਹੀਂ ਕਰਦਾ, ਉਹਦੇ ਸਰੀਰ ਦਾ ਯਤਨ ਉਦਮ ਵੀ ਬੇਕਾਰ ਚਲਾ ਜਾਂਦਾ। ਦੋਵਾਂ ਪੱਖਾਂ ਤੋਂ ਉਦਮ ਕਰਨ ਦੀ ਲੋੜ ਹੈ। ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਇੱਕ ਪ੍ਰੇਮੀ ਲਾਲ ਚੰਦ ਹਲਵਾਈ ਨਾਮ ਦਾ ਆਇਆ ਸੀ। ਸਤਸੰਗਤ ਚ ਆ ਕੇ ਚੌਂਕੜਾ ਮਾਰ ਕੇ ਬੈਠਿਆ ਕਰੇ, ਮਾਲਾ ਵੀ ਹੱਥ ਚ ਰੱਖਿਆ ਕਰੇ। ਕਈ ਚਿਰ ਹੋ ਗਿਆ, ਸਿੱਖਾਂ ਨੇ ਆ ਕੇ ਕਿਹਾ, ਪਾਤਸ਼ਾਹ ਲਾਲ ਚੰਦ ਕੁਝ ਨਹੀਂ ਕਰਦਾ, ਜਿੱਦਣ ਦਾ ਆਇਆ ਕਈ ਮਹੀਨੇ ਹੋ ਗਏ, ਕੁਝ ਵੀ ਨਹੀਂ ਕਰਦਾ। ਵੇਖੋ ਨਾ ਕਿਵੇਂ ਢਿੱਡ ਕੱਢਿਆ, ਕਿਵੇਂ ਫੈਲਿਆ ਹੋਇਆ, ਕੁਝ ਵੀ ਤਾਂ ਨਹੀਂ ਕਰਦਾ। ਸਾਹਿਬਾਂ ਨੇ ਬੁਲਾ ਲਿਆ, ਲਾਲ ਚੰਦ ਵੀ ਤੇਰੀ ਸ਼ਿਕਾਇਤ ਤੂੰ ਕੁਝ ਨਹੀਂ ਕਰਦਾ ਕਿ ਮਹਾਰਾਜ ਐਵੇਂ ਕਹਿੰਦੇ ਨੇ। ਮੈਂ ਅੰਮ੍ਰਿਤ ਵੇਲੇ ਜਾਗਦਾ ਵੀ ਹਾਂ, ਸੰਗਤ ਚ ਆ ਕੇ ਬੈਠਦਾ, ਮਾਲਾ ਵੀ ਫੇਰਦਾ, ਮੈਂ ਬਾਣੀ ਵੀ ਪੜ੍ਹਦਾ ਕਿ ਮਹਾਰਾਜ ਸੇਵਾ ਲੰਗਰ ਚ ਨਹੀਂ ਸੇਵਾ ਕਰਨ ਆਉਂਦਾ, ਕਦੇ ਇਹਨੇ ਸਫਾਈ ਦੀ ਸੇਵਾ ਨਹੀਂ ਕੀਤੀ, ਕਦੇ ਕੋਈ ਸੰਗਤ ਦੀ ਸੇਵਾ ਚ ਹੱਥ ਨਹੀਂ ਵਟਾਇਆ। ਕਿਉਂ ਬਾਈ ਲਾਲ ਚੰਦ? ਕਿ ਮਹਾਰਾਜ ਉਹ ਜੋ ਭਗਤੀ ਜੋ ਮੈਂ ਕਰ ਲੈਣਾ, ਮੈਂ ਬਾਣੀ ਜੋ ਪੜ੍ਹ ਲੈਣਾ, ਸਾਹਿਬ ਕਹਿਣ ਲੱਗੇ ਅਧੂਰਾ ਕੰਮ ਕਰ ਰਿਹਾ। ਲਾਲ ਚੰਦ ਇਸ ਤਰ੍ਹਾਂ ਨਹੀਂ ਸਰਨਾ, ਕੁਝ ਹੱਥ ਪੈਰ ਵੀ ਸਫਲੇ ਕਰਨੇ ਪੈਣਗੇ। ਜੇ ਸਰੀਰ ਨੂੰ ਆਲਸ ਮਾਰ ਗਿਆ, ਤੇਰੇ ਮਨ ਦਾ ਉਦਮ ਕੀ ਕਰੇਗਾ? ਤੇਰੀ ਭਗਤੀ ਕੀਤੀ, ਬਾਣੀ ਪੜ੍ਹੀ, ਜਦ ਸਰੀਰ ਬੇਕਾਰ ਹੁੰਦਾ ਚਲਾ ਗਿਆ, ਧਿਆਨ ਦੇਣਾ, ਸਰੀਰ ਨਾਲ ਕੁਝ ਨਾ ਕੀਤਾ, ਸਰੀਰ ਬੇਕਾਰ ਹੋ ਜਾਏਗਾ। ਮਨ ਨਾਲ ਕੁਝ ਨਾ ਕੀਤਾ ਤੇ ਮਨ ਬੇਕਾਰ ਹੋ ਜਾਏਗਾ। ਸਾਹਿਬ ਕਹਿਣ ਲੱਗੇ ਸਰੀਰ ਦਾ ਵੀ ਕੁਝ ਕਰ, ਸਰੀਰ ਨੂੰ ਵੀ ਆਰੇ ਲਾ, ਸਰੀਰ ਨੂੰ ਵੀ ਉਦਮ ਵਿਚ ਰੱਖ, ਇਹਨੂੰ ਵੀ ਥੋੜਾ ਜਿਹਾ ਚੁਸਤ ਰੱਖਣ ਵਾਸਤੇ, ਸਤਰਕ ਰੱਖਣ ਵਾਸਤੇ ਕੋਈ ਯਤਨ ਕਰ, ਕੁਝ ਭਜਨ ਅੱਠ ਸੇਵਾ ਵਿਚ ਕਰਿਆ ਕਰ, ਲੰਗਰ ਦੀ ਸੇਵਾ ਵਿਚ, ਸੰਗਤ ਦੀ ਸੇਵਾ ਵਿਚ। ਬਹੁਤ ਕੰਮ ਐਸੇ ਨੇ ਜਿਹੜੇ, ਔਰ ਇਹ ਗੁਰੂ ਘਰ ਦੀ ਬੜੀ ਪਿਆਰੀ ਵਿਉਂਤ ਹੈ। ਆ ਜਿਹੜਾ ਗੁਰ ਸੰਗਤ ਵਿਚ ਚੱਲ ਕੇ ਆਉਣਾ ਨਾ, ਕਈ ਲੋਕ ਸਮਝਦੇ ਨੇ ਘਰ ਚ ਮਹਾਰਾਜ ਦਾ ਪ੍ਰਕਾਸ਼ ਕਰ ਲਿਆ, ਸਾਡਾ ਸਰ ਗਿਆ ਕੰਮ। ਧਿਆਨ ਦੇਣਾ, ਗੁਰੂ ਗ੍ਰੰਥ ਸਾਹਿਬ ਘਰ ਵਿਚ ਹੋਣ, ਧੰਨ ਭਾਗ, ਗੁਰਬਾਣੀ ਦੀ ਸਟੱਡੀ ਹਰ ਸਿੱਖ ਦਾ ਕੰਮ ਹੈ, ਔਰ ਘਰ ਘਰ ਅੰਦਰ ਧਰਮਸਾਲ ਹੋਵੇ, ਇਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੀ ਰੀਝ ਦੱਸਦੇ ਨੇ। ਲੇਕਿਨ ਕਿਵੇਂ ਕਰਨਾ, ਸਤਸੰਗਤ ਵਿਚ ਉੱਠ ਕੇ ਆ ਜਾਣਾ, ਇਹਦੇ ਕਿੰਨੇ ਫਲ ਹੋਣਗੇ? ਇੱਕ ਤਾਂ ਤੁਸੀਂ ਸਿੱਖ ਭਾਈਚਾਰੇ ਨਾਲ ਜੁੜ ਜਾਂਦੇ, ਗੁਰੂ ਪੁੱਤਰਾਂ ਨਾਲ ਜੁੜ ਜਾਂਦੇ ਹੋ, ਭਰਾਵਾਂ ਨਾਲ ਜੁੜ ਜਾਂਦੇ, ਤੇ ਦੂਜੀ ਗੱਲ ਇਹ ਉੱਠ ਕੇ ਆਉਣ ਵਿਚ ਤੁਰਨ ਫਿਰਨ ਦਾ ਉਦਮ ਵੀ ਹੋ ਜਾਏਗਾ। ਆਉਣ ਜਾਣ ਦੀ ਖੇਚਲ ਜਿਹੜੀ ਸਰੀਰ ਨੂੰ ਹੋਵੇਗੀ, ਉਹ ਜਿਹੜੀ ਮਾਰਨਿੰਗ ਵਾਕ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਦੀ ਸੈਰ, ਇਹ ਸੁਤੇ ਸਿੱਧ ਹੋ ਜਾਏਗੀ। ਜਿਹਦੇ ਬੜੇ ਹੀ ਗੁਣ ਨੇ, ਬੜੇ ਹੀ ਫਾਇਦੇ ਨੇ, ਬੜੇ ਲਾਭ ਨੇ। ਇੱਥੇ ਆ ਕੇ ਕੋਈ ਬੰਦਾ ਜੋੜਿਆਂ ਚ ਖਲੋ ਜਾਂਦਾ ਹੈ, ਕੋਈ ਲੰਗਰ ਵਾਲੇ ਪਾਸੇ ਲੱਗ ਜਾਂਦਾ ਹੈ, ਕੋਈ ਹੋਰ ਕਿਸੇ ਉਦਮ ਵਿਚ, ਕਿਤਨੇ ਲਾਭ ਹੋ ਜਾਣਗੇ, ਕਿਤਨਾ ਸਰੀਰ ਨੂੰ ਫਾਇਦਾ ਹੋ ਜਾਏਗਾ। ਤੇ ਬਾਕੀ ਸਤਸੰਗਤ ਦੇ ਆਸਰੇ, ਗੁਰੂ ਚਰਨਾਂ ਚ ਧਿਆਨ ਜੋੜ ਕੇ ਜਿਸ ਵੇਲੇ ਬਾਣੀ ਨਾਲ ਆਪਣਾ ਮਨ ਜੋੜਾਂਗੇ, ਉਸ ਵੇਲੇ ਮਨ ਵੀ ਉਦਮ ਵਿਚ ਆ ਜਾਏਗਾ, ਮਨ ਵੀ ਸਤਰਕਤਾ ਵਿਚ ਆ ਜਾਏਗਾ। ਸਾਹਿਬ ਚਾਹੁੰਦੇ ਨੇ ਮਨੁੱਖ ਦੋਵੇਂ ਤਰ੍ਹਾਂ ਉਦਮ ਵਿਚ ਆਵੇ, ਸਰੀਰ ਕਰਕੇ ਵੀ ਮਨ ਕਰਕੇ ਵੀ। ਇੱਕ ਪੱਖ ਵੀ ਇਹਦਾ ਕਮਜ਼ੋਰ ਰਹਿ ਗਿਆ ਤੇ ਕਿਵੇਂ ਚੱਲੇਗਾ? ਆਖਿਰ ਮਨ ਨੇ ਸਰੀਰ ਚ ਠਹਿਰਨਾ ਹੈ, ਜੇ ਮਨ ਬੇਕਾਰ ਹੁੰਦਾ ਚਲਾ ਗਿਆ, ਜੰਗ ਆਲੂਦ ਹੁੰਦਾ ਚਲਾ ਗਿਆ, ਇਹ ਮਨ ਕਿੱਥੇ ਟਿਕੇਗਾ? ਸਰੀਰ ਦੀਆਂ ਲੰਮੀਆਂ ਉਮਰਾਂ ਹੋਣ, ਇਹ ਚੁਸਤ ਹੋਵੇ, ਕੰਮ ਆਉਣ ਜੋਗਾ ਹੋਵੇ, ਪਰਉਪਕਾਰੀ ਹੋਵੇ। ਇਸ ਕਰਕੇ ਇਸ ਸਰੀਰ ਨੂੰ ਸਤਸੰਗਤ ਦਾ ਆਹਾਰ ਬਖਸ਼ਿਸ਼ ਕੀਤਾ ਹੈ, ਸੇਵਾ ਦਾ ਆਹਾਰ ਬਖਸ਼ਿਸ਼ ਕੀਤਾ ਹੈ, ਤੇ ਮਨ ਨੂੰ ਭਗਤੀ ਤੇ ਸਿਮਰਨ ਦਾ ਆਹਾਰ ਬਖਸ਼ਿਸ਼ ਕੀਤਾ। ਜੇ ਨਹੀਂ ਹੁੰਦਾ, ਆਪਾਂ ਇੱਕ ਕਦਮ ਚੁੱਕੀਏ ਤੇ ਬਾਕੀ ਦੁਹਾਈ ਮਹਾਰਾਜ ਦੀ ਪਾਈਏ, ਸਾਹਿਬ ਕਿਰਪਾ ਕਰੋ, ਆ ਥੋੜਾ ਜਿਹਾ ਉਦਮ ਮੈਂ ਕਰਨਾ, ਬਾਕੀ ਤੁਸੀਂ ਕਰਾ ਲਓ। ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ, ਤੇ ਪਾਤਸ਼ਾਹ ਹੋਰ ਕੋਈ ਆਸਰਾ ਨਹੀਂ ਜਿਹੜਾ ਮੈਨੂੰ ਇਸ ਪਾਸੇ ਤੋਰ ਸਕੇ। ਦੂਜੀ ਜਾਏ ਨਾ ਸੁਝਈ ਕਿੱਥੇ ਕੂਕਣ ਜਾਉ, ਅਗਿਆਨ ਬਿਨਾਸਣ ਤੇਰੀ ਸੰਗਤ ਤੇ ਤੇਰਾ ਨਾਮ ਅਗਿਆਨ ਨੂੰ ਦੂਰ ਕਰਨ ਵਾਲਾ। ਤਮ ਹਰਨ ਜੀਵਨ ਵਿੱਚੋਂ ਤਮੋ ਗੁਣ ਨੂੰ, ਤਮਾ ਆਦਿਕ ਨੂੰ ਕੱਢਣ ਦਾ ਕਾਰਨ ਬਣਦਾ। ਉੱਚੇ ਅਗਮ ਅਮਾਓ ਮੇਰੇ ਵਾਹਿਗੁਰੂ, ਮਨ ਵਿਛੜਿਆ ਹਰ ਮੇਲੀਏ, ਤੇਰੇ ਨਾਲ ਟੁੱਟਾ ਹੋਇਆ ਮਨ ਕਿਸੇ ਤਰੀਕੇ ਨਾਲ ਮੇਲਦਾ, ਆਪਣੇ ਨਾਲ ਜੋੜਦਾ। ਮਨ ਵਿਛੜਿਆ ਹਰ ਮੇਲੀਏ, ਨਾਨਕ ਇਹ ਸੁਆਓ, ਮੇਰਾ ਤਾਂ ਇਹ ਮਕਸਦ ਹੈ ਜੀਵਨ ਦਾ। ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੈ ਪਾਓ, ਉਸ ਦਿਨ ਸਾਰੇ ਸੁੱਖ ਹੋ ਜਾਣਗੇ, ਸਾਰੇ ਕਲਿਆਣ ਜੀਵਨ ਵਿੱਚ ਵਰਤ ਜਾਣਗੇ, ਜਿਸ ਦਿਨ ਤੇਰੇ ਚਰਨਾਂ

ਤੋਂ ਵਿਛੜ ਕੇ ਮੇਰੇ ਮਨ ਦੀ ਜੋ ਦਸ਼ਾ ਹੈ ਮੈਂ ਕਿੱਥੇ ਦੱਸਣ ਜਾਵਾਂ। ਮੈਂ ਮਨ ਦੀ ਇਹ ਹਾਲਤ ਕਿੱਥੇ ਜਾ ਕੇ ਕੂਕਾਂ ਤੇ ਪੁਕਾਰਾਂ। ਤੇਰੇ ਦਰ ਤੋਂ ਬਿਨਾਂ ਕੋਈ ਆਸਰਾ ਨਹੀਂ ਮੇਰੇ ਮਾਲਕ। ਰਹਿਮਤ ਕਰੋ ਤੇ ਜੋੜ ਲਵੋ ਟੁੱਟੇ ਹੋਏ ਨੂੰ, ਵਿਛੜੇ ਹੋਏ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਸਤਸੰਗਤ ਦਾ ਆਸਰਾ ਬਖਸ਼ਿਸ਼ ਕਰੋ। ਇੱਥੇ ਮੇਰਾ ਮਨ ਟਿਕ ਜਾਣ ਦਾ

Come on, come on, come on.

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਵਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਿਲ ਰੀ ਨਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਅਰ ਸੰਗ ਸੰਗੀਆ ਜਨ ਨਾਨਕ ਪ੍ਰਿਯੋ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ।

ਸਦਾ ਨੰਗਾ ਭੁੱਖਾ ਹੋਵੇ ਦਿਸਦਾ ਨਫਰ ਕਿੱਥੋਂ ਰੱਜ ਖਾਏ।

ਉੱਥੇ ਮਾੜੇ ਕਰਮ ਕਰਨ ਦੇ ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ, ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋਣ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ,

ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇ ਸਿਰ ਨੀਵਾਂ ਕਰ ਵੇਖ। ਹੁਣ ਵੇਲਾ ਹੈ ਆ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਬਖਸ਼ਾ ਲੈ। ਸੰਗਤ ਵਿੱਚ ਆ ਕੇ ਨਾਮ ਜਪ ਕੇ ਸੰਗਤ ਦੀ ਸੇਵਾ ਕਰਕੇ ਤੇਰੇ ਕੀਤੇ ਹੋਏ ਪਾਪ ਲੈ ਜਾਣਗੇ। ਜੇ ਇੱਥੇ ਨਹੀਂ ਬਖਸ਼ਾਵੇਂਗਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਖੜੋਤਾ ਹੈ। ਕਈ ਕਹਿੰਦੇ ਹਨ ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਮੇਰੀ ਸੁਮਤੀ ਲੈਣੀ ਹੈ, ਕੋਈ ਆਮ ਬੰਦਾ ਆਖੇ ਤਾਂ ਬੇਸ਼ੱਕ ਝੂਠ ਮੰਨ ਲਓ, ਲੇਕਿਨ ਗੁਰੂ ਨਾਨਕ ਪਾਤਸ਼ਾਹ ਦੇ ਇਸ ਕਥਨ ਨੂੰ ਕਿਵੇਂ ਝੂਠਾ ਕਰੋਗੇ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇ ਸੀਆ ਬੈਠਾ ਕੱਢ ਬਹੀ। ਉੱਥੇ ਤੇਰੀ ਵਹੀ ਕੱਢੀ ਜਾਏਗੀ, ਤੇਰੇ ਲੇਖੇ ਜੋ ਤੂੰ ਲਿਖੇ ਹਨ ਤੂੰ ਆਪ ਲਿਖੇ ਹਨ, ਕਿਸੇ ਹੋਰ ਨੇ ਨਹੀਂ ਲਿਖੇ। ਇਸ ਵਾਸਤੇ ਹੁਣ ਮਨੁੱਛਾ ਜੀਵਨ ਹੈ ਨਾਮ ਜਪ ਕੇ ਸਿਮਰਨ ਕਰਕੇ ਭਜਨ ਕਰਕੇ ਆਪਣੇ ਚੰਗੇ ਕਰਮ ਬਣਾ ਲੈ, ਨਹੀਂ ਤਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ

ਸ਼ਾਂਤੀ ਜਾਂ ਠੰਡਕ ਪਹੁੰਚਾ ਸਕਦੀ ਹੈ। ਮਨ ਨੂੰ ਆਤਮਾ ਨੂੰ ਠੰਡਕ ਨਹੀਂ ਪਹੁੰਚਾ ਸਕਦੀ। ਚੰਦਨ ਮਸਤਕ ਤੇ ਲਾਉਂਦੇ ਨੇ ਇਸੇ ਵਾਸਤੇ ਕਿ ਮਸਤਕ ਵਿੱਚ ਦਿਮਾਗ ਹੁੰਦਾ ਹੈ ਔਰ ਦਿਮਾਗ ਵਿੱਚ ਅਨੇਕਾਂ ਫਤੂਰ ਹੁੰਦੇ ਨੇ। ਦਿਮਾਗ ਵਿੱਚ ਫਤੂਰ ਹੋਵੇ, ਦਿਮਾਗ ਵਿੱਚ ਕ੍ਰੋਧ ਉਤਪੰਨ ਹੋ ਜਾਏ, ਸਾਰਾ ਸਰੀਰ ਕ੍ਰੋਧਾ ਅਗਨੀ ਦੇ ਵਿੱਚ ਥਰ ਥਰ ਕੰਬਣ ਲੱਗਦਾ ਹੈ। ਮਸਤਕ ਤੇ ਚੰਦਨ ਲਾਉਣ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਦਾਇਕ। ਲੇਕਿਨ ਜੇ ਮਨ ਵਿੱਚ ਅਗਨੀ ਹੋਵੇ, ਕ੍ਰੋਧ ਦੀ ਅਗਨੀ, ਤੇ ਮਸਤਕ ਤੇ ਚੰਦਨ ਲਾਇਆ ਹੈ, ਮਨ ਦੀ ਅਗਨ ਨਹੀਂ ਬੁੱਝੇਗੀ। ਉਹ ਤੇ ਤਾਂ ਬੁੱਝੇਗੀ ਜੇ ਇਸ ਨੂੰ ਹਰੀ ਨਾਮ ਦਾ ਰੰਗ ਚੜਾਵੇਗਾ, ਪਰਮੇਸ਼ਵਰ ਦੇ ਨਾਮ ਦੀ ਇਸ ਨੂੰ ਸ਼ਾਂਤੀ ਮਿਲੇਗੀ। ਉਹਦਾ ਚਿੰਤਨ ਕਰਕੇ ਇਸ ਮਨ ਨੂੰ ਸ਼ੀਤਲਤਾ ਪ੍ਰਾਪਤ ਹੋਵੇਗੀ। ਜਰਾ ਧਿਆਨ ਦੇਣਾ, ਜ਼ਾਲਮ ਨੇ ਇੱਕ ਐਸਾ ਕਾਂਡ ਰਚਿਆ ਜੋ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਧਰੇ ਦ੍ਰਿਸ਼ਟੀ ਨਹੀਂ ਆਉਂਦਾ। ਇਸ ਕਲਯੁਗ ਦੀ ਤੇ ਕਿਆ ਗੱਲ ਹੈ, ਪਿਛਲੇ ਜਿਹੜੇ ਬੀਤੇ ਹੋਏ ਸਮੇਂ ਨੇ, ਯੁਗ ਨੇ, ਉਹਨਾਂ ਵਿੱਚ ਵੀ ਐਸੀ ਘਟਨਾ ਕਿਧਰੇ ਸੁਣਨ ਵਿੱਚ ਨਹੀਂ ਆਉਂਦੀ, ਪੜ੍ਹਨ ਵਿੱਚ ਨਹੀਂ ਆਉਂਦੀ। ਭੱਠੀ ਤਿਆਰ ਕੀਤੀ ਗਈ ਹੈ, ਉੱਤੇ ਲੋਹ ਰੱਖੀ ਹੈ, ਹੁਕਮ ਦਿੱਤਾ ਜ਼ਾਲਮ ਨੇ ਇਹਦੇ ਹੇਠਾਂ ਅੱਗ ਬਾਲੋ, ਲੱਕੜਾਂ ਲਿਆ ਕੇ ਅੱਗ ਬਾਲੀ ਗਈ। ਉੱਤੋਂ ਜੇਠ ਦੀ ਤਪਦੀ ਹੋਈ ਇਹ ਗਰਮੀ ਦੀ ਰੁੱਤ, ਐਸੇ ਹਾਲ ਵਿੱਚ ਆਖਿਆ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਨੂੰ, ਆਪ ਇਸ ਤਵੀ ਦੇ ਉੱਤੇ ਬੈਠੋ, ਅਸਾਂ ਵੇਖਣਾ ਹੈ ਕਿ ਤੁਹਾਡੇ ਅੰਦਰ ਕਿਤਨੀ ਕੁ ਸ਼ੀਤਲਤਾ ਹੈ। ਤੁਸੀਂ ਜੋ ਕਹਿੰਦੇ ਹੋ ਕਿ ਮੈਨੂੰ ਕੋਈ ਤਪਾ ਨਹੀਂ ਸਕਦਾ, ਕੋਈ ਜਲਾ ਨਹੀਂ ਸਕਦਾ, ਅਸਾਂ ਵੇਖਣਾ ਹੈ ਸ਼ੀਤਲਤਾ ਕਿਤਨੀ ਹੈ ਤੁਹਾਡੇ ਅੰਦਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾਏ, ਸਤਨਾਮ ਸ਼੍ਰੀ ਵਾਹਿਗੁਰੂ ਬੋਲ ਕੇ ਆਪ ਤਵੀ ਦੇ ਉੱਤੇ ਚੌਂਕੜਾ ਲਾ ਲਿਆ, ਚੌਂਕੜਾ ਲਾ ਲਿਆ ਇਸ ਤਵੀ ਦੇ ਉੱਤੇ।

ਵਾਹਿਗੁਰੂ ਦੀ ਇਹੀ ਰਜ਼ਾ ਹੈ, ਮੈਨੂੰ ਪਰਵਾਨ ਹੈ। ਜਿਸ ਹਾਲ ਵਿੱਚ ਮੇਰਾ ਮਾਲਕ ਖੁਸ਼ ਰਹੇ, ਮੈਂ ਤੇ ਉਹੀ ਉਹ ਕੰਮ ਕਰਨਾ ਹੈ। ਜੇ ਉਸ ਦੀ ਰਜ਼ਾ ਹੈ, ਤਵੀ ਦੇ ਉੱਤੇ ਮੈਂ ਬੈਠਾ, ਅੱਗ ਦੇ ਉੱਤੇ ਮੈਂ ਬੈਠਾ, ਮੈਨੂੰ ਪਰਵਾਨ ਹੈ। ਹਜ਼ੂਰ ਨੇ ਚੌਂਕੜਾ ਲਾ ਲਿਆ ਔਰ ਚੌਂਕੜਾ ਲਾਣ ਦੀ ਦੇਰ ਸੀ। ਚੰਦੂ ਨੇ ਹੁਕਮ ਕੀਤਾ ਜਲਾਦ ਨੂੰ, ਕੋਲ ਹੀ ਇੱਕ ਕੜਾਹੇ ਦੇ ਵਿੱਚ ਰੇਤ ਗਰਮ ਕੀਤੀ ਜਾ ਰਹੀ ਸੀ। ਜਦੋਂ ਉਹ ਰੇਤ ਗਰਮ ਹੋ ਗਈ, ਹੁਕਮ ਕੀਤਾ ਚੰਦੂ ਨੇ ਜਲਾਦ ਨੂੰ, ਇਸ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਸਿਰ ਵਿੱਚ ਪਾ ਦੇ, ਥੱਲਿਓਂ ਵੀ ਅੱਗ ਹੈ, ਚਾਰੇ ਪਾਸੇ ਅੱਗ ਹੈ, ਜ਼ਾਲਮ ਉੱਤੋਂ ਹੋਰ ਕਹਿਰ ਕਮਾ ਰਿਹਾ ਹੈ। ਹੁਕਮ ਕੀਤਾ ਰੇਤ ਦੇ ਕੜਛੇ ਭਰ ਭਰ ਕੇ ਸਿਰ ਵਿੱਚ ਪਾਓ। ਜ਼ਾਲਮ ਨੇ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਉਸ ਪਵਿੱਤਰ ਸ਼ੀਸ ਉੱਤੇ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਮੁਬਾਰਕ ਸ਼ੀਸ ਤੇ ਚਵਰ ਝੁਲਿਆ ਕਰਦਾ ਸੀ। ਅੱਜ ਉੱਥੇ ਗਰਮ ਰੇਤ ਦੇ ਕੜਛੇ ਭਰ ਭਰ ਕੇ ਪਾਏ ਜਾ ਰਹੇ ਨੇ, ਪਰ ਇਸ ਹਾਲ ਵਿੱਚ ਵੀ ਆਪਣੇ ਸਮਾਨਕ ਦੇ ਸ਼ੁਕਰਾਨੇ ਵਿੱਚ ਆਨੰਦਿਤ ਹੋ ਰਹੇ ਨੇ।

ਬਲਦੀ ਇਸ ਜੇਠ ਦੀ ਰੁੱਤ ਵਿੱਚ ਉੱਤੋਂ ਸੂਰਜ ਕਹਿਰ ਵਰਤਾ ਰਿਹਾ ਹੈ ਅੱਤ ਦੀ ਗਰਮੀ ਔਰ ਦੂਜੇ ਪਾਸੇ ਜ਼ਾਲਮ ਨੇ ਇੰਨਾ ਕਹਿਰ ਕੀਤਾ ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚਿਹਰੇ ਤੇ ਜ਼ਰਾ ਵੀ ਸ਼ਿਕਵਨ ਨਹੀਂ ਕਿਸੇ ਨੇ ਆਖਿਆ ਪਾਤਸ਼ਾਹ ਇਹ ਜ਼ਾਲਮ ਇਤਨੇ ਤਸੀਏ ਦੇ ਰਹੇ ਨੇ ਔਰ ਆਪ ਇੰਨੀ ਸ਼ਾਂਤੀ ਨਾਲ ਸਭ ਕੁਛ ਬਰਦਾਸ਼ਤ ਕਰੀ ਜਾ ਰਹੇ ਹੈ ਹਜ਼ੂਰ ਕਹਿਣ ਲੱਗੇ ਇਹਨਾਂ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਰਹੀ ਹੈ ਇਹਨਾਂ ਦੇ ਅੰਦਰ ਨਫ਼ਰਤ ਦਵੇਸ਼ ਭਾਵਨਾ ਦੀ ਅਗਨ ਭੜਕ ਰਹੀ ਹੈ ਜੋ ਇਹਨਾਂ ਨੂੰ ਮਜਬੂਰ ਕਰਦੀ ਹੈ ਕਿ ਇਹ ਜ਼ੁਲਮ ਕਰਨ ਇਹ ਸੋਚ ਰਹੇ ਨੇ ਕਿ ਮੈਂ ਵੀ ਇਸ ਤਪਸ਼ ਦਾ ਪ੍ਰਭਾਵਿਤ ਹੋ ਜਾਵਾਂ ਇਸ ਨਾਲ ਮੈਨੂੰ ਵੀ ਕੁਛ ਪ੍ਰਭਾਵ ਪਵੇ ਪਰ ਮੇਰੇ ਗੁਰੂ ਨੇ ਮੇਰੇ ਪਰਮੇਸ਼ਵਰ ਨੇ ਜੋ ਮੇਰੇ ਅੰਦਰ ਇੱਕ ਨਾਮ ਦਾ ਜੋ ਸਾਰੀਆਂ ਸ਼ੀਤਲਤਾਵਾਂ ਦਾ ਇੱਕ ਸੋਮਾ ਹੈ ਉਹ ਐਸਾ ਅੰਮ੍ਰਿਤ ਨਾਮ ਬਖਸ਼ਿਸ਼ ਕੀਤਾ ਹੈ ਕਿ ਇਹ ਤਪਦੇ ਹੋਏ ਕੜਾਹੇ ਤਪਦੇ ਹੋਏ ਹਿਰਦੇ ਉਸ ਨਾਮ ਦੀ ਸ਼ੀਤਲਤਾ ਨੂੰ ਪ੍ਰਾਪਤ ਕਰਕੇ ਸ਼ਾਂਤ ਹੋ ਜਾਂਦੇ ਪਰ ਇਹ ਸ਼ੀਤਲਤਾ ਨਾਮ ਦੀ ਸ਼ੀਤਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਹੋਣ ਜਿਨ੍ਹਾਂ ਦੇ ਸ੍ਰੇਸ਼ਟ ਉੱਤਮ ਭਾਗ ਹੋਵਣ ਤੇ ਹਰੀ ਨਾਮ ਦੀ ਸ਼ੀਤਲਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਵਰਨਾ ਮਨੁੱਖ ਜ਼ਬਾਨ ਤੋਂ ਤੇ ਜ਼ਰੂਰ ਜਪਦਾ ਉਸ ਪਰਮੇਸ਼ਵਰ ਦਾ ਨਾਮ ਪਰ ਜੇ ਅੰਦਰ ਕ੍ਰੋਧ ਦੀ ਅਗਨੀ ਹੋਵੇ ਉਹ ਜਪੇ ਦਾ ਕੋਈ ਫਾਇਦਾ ਨਹੀਂ ਜੇ ਅੰਦਰ ਲੋਭ ਦੀ ਲਾਲਸਾ ਹੋਵੇ ਜੇ ਅੰਦਰ ਨਫ਼ਰਤ ਹੋਵੇ ਦਵੇਸ਼ ਭਾਵਨਾ ਹੋਵੇ ਉਸ ਰਸਨਾ ਤੋਂ ਜਪੇ ਦਾ ਕੋਈ ਫਾਇਦਾ ਨਹੀਂ ਤੋ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਇੱਕ ਸ਼ਾਂਤੀ ਦਾ ਉਪਦੇਸ਼ ਦਿੱਤਾ ਹੈ ਇਹ ਕ੍ਰੋਧ ਦੀ ਅਗਨੀ ਬੁਝ ਸਕਦੀ ਹੈ ਜੇ ਨਾਮ ਦਾ ਸ਼ੀਤਲ ਅੰਮ੍ਰਿਤ ਉਹ ਸਰੋਵਰ ਉਹ ਸੋਮਾ ਹਿਰਦੇ ਵਿੱਚ

ਹੁਣ ਤੇ ਧਰਮ ਰਾਜ ਵੀ ਆਪਣੇ ਜਮਦੂਤਾਂ ਨੂੰ ਕਹਿ ਰਿਹਾ ਹੈ ਨਜ਼ਦੀਕ ਨਾ ਜਾਇਓ ਹਣਾ ਹੋ ਹਣੇ ਤੂੰ ਨੇ ਛੁਟੇ ਨਿਕਟ ਨਾ ਜਾਇਓ ਦੂਰ।

सब कुछ अर्पण कर। पर मेरे पातशाह कहंदे ने ਉਹਨਾਂ ਦੇ ਤਨ ਮਨ ਅਰਪਣ ਕਰੀ ਜਿਨ੍ਹਾਂ ਨੇ ਆਪਣਾ ਤਨ ਮਨ ਵਾਹਿਗੁਰੂ ਦੇ ਅਰਪਣ ਕੀਤਾ। ਫਿਰ ਉਹਨਾਂ ਉਹ ਪਰਚੂਨ ਦੇ ਮਾਲਕ ਨਹੀਂ ਹੁੰਦੇ, ਉਹ ਤਾਂ ਥੋਕ ਦੇ ਵਪਾਰੀ ਹੁੰਦੇ। ਥੋਕ ਵਿੱਚ ਪਦਾਰਥ ਦਿੰਦੇ ਨੇ, ਲੋਕਾਂ ਨੂੰ ਵੰਡਦੇ ਹਨ, ਪਰ ਆਪਣਾ ਸਭ ਕੁਛ ਵਾਰਿਆ ਹੁੰਦਾ ਵਾਹਿਗੁਰੂ ਤੋਂ।

ਧਨ ਕਮਾਣਾ ਹੋਵੇ ਸਿਆਣਪ ਚਾਹੀਦੀ ਹੈ, ਧਰਮ ਕਮਾਣਾ ਹੋਵੇ ਫਿਰ ਇੱਥੇ ਸਿਆਣਪ ਨਹੀਂ ਚੱਲਦੀ, ਇੱਥੇ ਭੋਲਾਪਣ ਚੱਲਦਾ। ਕਹਿ ਕਬੀਰ ਭਗਤ ਕਰ ਪਾਇਆ ਭੋਲੇ ਭਾਇ ਮਿਲੇ ਰਘਰਾਜ। ਮਹਾਂਪੁਰਸ਼ਾਂ ਕੋਲ ਚਲਾਕੀਆਂ ਨਹੀਂ ਚੱਲਦੀਆਂ, ਸਿਆਣਪਾਂ ਨਹੀਂ।

ਇਹ ਧਨ ਦੇਸ ਹੈ ਜਿੱਥੇ ਤੂੰ ਵਸਿਆ ਤੇ ਲੋਕਾਂ ਨੂੰ ਖਿੱਚ ਕੇ ਲਈ ਆ, ਲੋਕ ਮੱਥੇ ਰੱਖਣ ਵਾਸਤੇ ਤੇਰੇ ਚਰਨਾਂ ਤੇ ਪਹੁੰਚ। ਸਦਕੇ ਅਗਨੀ ਗੋਬਿੰਦ ਸਿੰਘ ਤੇਰਾ ਹੀ ਕਰਨਾ, ਸ਼ੁਕਰ ਹੈ ਜੇ ਗੁਰੂ ਕੇ ਪਿਆਰੇ ਗੁਰੂ ਕੇ ਸਿੱਖ ਦੀਦਾਰ ਉੱਥੇ ਕਰਨ ਵਾਸਤੇ ਜਾਣ, ਤੇ ਫਿਰ ਇਸ ਮਨ ਨਾਲ ਜਾਣ, ਇਸ ਖਿਆਲ ਨਾਲ ਜਾਣ ਕੇ ਧਨ ਸੁਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾ ਰਹੇ, ਮੇਰੇ ਸੱਜਣ ਤੇ ਮੀਤ ਮਿੱਤਰ ਗਨੇਰੇ ਕਰਤਕੀ ਮੇਰਾ ਪੰਕਾ ਦੇਖ, ਧਨ ਸੋ ਮੀਤ ਧਨ ਸੁਦੇਸ਼।

ਵੰਗਾ ਰਹਿਤ ਤੇਰੀ ਹਸਤੀ ਜੇ ਕੋਈ ਹੈ ਜੀਵ ਤੂੰ ਕਦੇ ਆਪਣੀ ਹਸਤੀ ਨੂੰ ਪਛਾਣਨ ਦਾ ਯਤਨ ਕਰੇ ਤੇ ਫਿਰ ਉਹਦੀ ਹਸਤੀ ਦੀ ਪਛਾਣ ਹੋ ਜਾ ਰੋਜ਼ ਪੜ੍ਹਦੇ ਕਰਤਾ ਪੁਰਖ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਆਪਾਂ ਤਾਂ ਕੀਤੇ ਹੋਏ ਹਨ ਤੇ ਸਾਹਿਬ ਕਹਿੰਦੇ ਨੇ ਕਰਤੇ ਕੀ ਮਿਤ ਨਾ ਜਾਣੇ ਕੀ ਆ ਜੋ ਸੁਭਾਵ ਹੈ ਸੋ ਵਰਤੀ ਆ ਜੋ ਉਹਨੂੰ ਚੰਗਾ ਲੱਗਦਾ ਸੋ ਵਰਤਣਾ ਕੀਤੇ ਹੋਏ ਦੀ ਕੀ ਹਸਤੀ ਹੈ ਤੇ ਕਰਤੇ ਦੇ ਕੰਮ ਵਿੱਚ ਕਿਉਂਕਿ ਉਹ ਤਾਂ ਬੀਓ ਪੂਛ ਨਾ ਮਸਲਤ ਧਰੇ ਜੋ ਕਿਛ ਕਰੇ ਸੋ ਆਪੇ ਕਰੇ ਆਗਿਆ ਆਵੇ ਆਗਿਆ ਜਾਏ ਆਗੇ ਪਾਛੇ ਹੁਕਮ ਸਮਾਏ ਉਹਦੀ ਰਜ਼ਾ ਤੋਂ ਬਾਹਰਿਆ ਜਾ ਕੇ ਕੀ ਮੈਂ ਵੰਗਾਰ ਪ੍ਰਵਾਨ ਕਰ ਸਕਣਾ ਸਾਹਿਬ ਕਹਿੰਦੇ ਨੇ ਪੰਚ ਤੱਤ ਕਰ ਤੁਧ ਸਿਸ਼ਟ ਸਭ ਸਾਹਿਬ ਪੰਜਾਂ ਤੱਤਾਂ ਦੀ ਸਾਰੀ ਰਚਨਾ ਮੇਰੇ ਮਾਲਕ ਤੂੰ ਕਰ ਦਿੱਤੀ ਕਿਸੇ ਦੀ ਹਸਤੀ ਹੈ ਕੋਈ ਛੇਵਾਂ ਤੱਤ ਬਣਾ ਸਕਿਆ ਹੋਵੇ ਅੱਜ ਤੱਕ ਗਲਤੀ ਹੈ ਮਨੁੱਖ ਦੀ ਇਸ ਸਾਰੀ ਸ੍ਰਿਸ਼ਟੀ ਵਿੱਚ ਕਦੇ ਖਿਆਲ ਕਰੀਏ ਨਾ ਇਸ ਧਰਤੀ ਤੇ ਸਾਡੇ ਵਰਗੇ ਬਾਕੀ ਜੀਵਾਂ ਦੀ ਗੱਲ ਛੱਡੀਏ ਬਾਕੀ 84 ਲੱਖ ਜੀਵਾਂ ਦੀ ਗੱਲ ਛੱਡਦੇ ਸਾਡੇ ਵਰਗੇ 4 ਅਰਬ ਬੰਦੇ ਜਿਉਂਦੇ ਵਸਦੇ ਇਸ ਵੇਲੇ ਵੱਧ ਵੀ ਜਾਣਗੇ ਘੱਟ ਵੀ ਰਹੇ ਨੇ ਇਸ 4 ਅਰਬ ਬੰਦੇ ਦੀ ਬੋਝ ਵਾਲੀ ਇਹ ਧਰਤੀ ਇੱਕ ਨਿੱਕਾ ਜਿਹਾ ਟੁਕੜਾ ਹੈ ਕਿਸੇ ਸੂਰਜ ਦਾ ਜਿਹਦੀ ਰੋਸ਼ਨੀ ਨਾਲ ਇਹ ਤੱਤੀ ਹੈ ਵਿਗਿਆਨਕ ਕਹਿੰਦੇ ਕਿ ਇਸ ਸੂਰਜ ਨਾਲੋਂ ਕਿਤੇ ਅਰਬਾਂ ਵਰੇ ਪਹਿਲਾਂ ਇਹ ਟੁੱਟ ਗਈ ਹੈ ਠੰਡੀ ਹੁੰਦਿਆਂ ਹੁੰਦਿਆਂ ਜੀਵਨ ਦਾ ਕਾਰਨ ਬਣ ਗਈ ਹੈ ਹਾਲਾਂਕਿ ਕਾਰਨ ਬਣਾਉਣ ਵਾਲਾ ਕੋਈ ਹੋਰ ਬੈਠਾ ਹੈ ਕਾਰਨ ਉਹ ਬਣਾ ਰਿਹਾ ਉਹ ਕਹਿੰਦੇ ਨੇ ਬਣ ਗਈ ਹੈ ਕਾਰਨ ਉਸੇ ਸੂਰਜ ਦੇ ਦੁਆਲੇ ਘੁੰਮ ਰਹੀ ਤੇ ਫਿਰ ਕਹਿੰਦੇ ਨੇ ਅੱਗੇ ਕਹਿੰਦੇ ਸਨ ਸੂਰਜ ਸਟੇਸ਼ਨਰੀ ਹੈ ਸੂਰਜ ਖਲੋਤਾ ਹੈ ਧਰਤੀ ਚੱਲ ਰਹੀ ਹੈ ਕਹਿੰਦੇ ਨੇ ਨਹੀਂ ਹੁਣ ਇਹ ਸਾਰੇ ਪਰਿਵਾਰ ਨੂੰ ਲੈ ਕੇ ਮੰਗਲ ਬੁੱਧ ਬ੍ਰਹਸਪਤ ਨੂੰ ਲੈ ਕੇ ਇਹਨਾਂ ਸਾਰੇ ਗ੍ਰਹਿਆਂ ਨੂੰ ਲੈ ਕੇ ਸੂਰਜ ਵੀ ਚੱਲ ਰਹੇ ਹੈ ਸੂਰਜ ਵੀ ਕਿਸੇ ਮਹਾਸੂਰਜ ਦੇ ਚੱਕਰ ਵਿੱਚ ਹੈ 150 ਕਰੋੜ ਸੂਰਜਾਂ ਦੀ ਗਿਣਤੀ ਵੀ ਕਰ ਲਈ ਇਹਨਾਂ ਦੇ ਕੰਪਿਊਟਰਾਂ ਨੇ ਕਿ 150 ਕਰੋੜ ਸੂਰਜ ਆਕਾਸ਼ ਵਿੱਚ ਚਮਕ ਰਹੇ ਨੇ ਜਿਨ੍ਹਾਂ ਚੋਂ ਇੱਕ ਇਹ ਸੂਰਜ ਹੈ ਔਰ ਇਹਦੇ ਨਾਲੋਂ ਬਹੁਤ ਵੱਡੇ ਵੱਡੇ ਸੂਰਜ ਨੇ ਬਹੁਤ ਛੋਟਾ ਸੂਰਜ ਹੈ ਜ਼ਰਾ ਖਿਆਲ ਕਰ ਲੈਣਾ ਕਿ ਇੱਕ ਏਡੇ ਛੋਟੇ ਜਿਹਾ ਸੂਰਜ ਦੀ ਛੋਟਾ ਜਿਹਾ ਟੁਕੜਾ ਮਾਤਰ ਧਰਤੀ ਇਸ ਧਰਤੀ ਤੇ 4 ਅਰਬ ਬੰਦੇ ਉਹਨਾਂ ਬੰਦਿਆਂ ਚੋਂ ਇੱਕ ਮੈਂ ਮੇਰੀ ਹਸਤੀ ਕੀ ਹੋਈ ਕੁਝ ਵੀ ਤਾਂ ਨਾ ਹੋਇਆ ਪਰ ਨਹੀਂ ਹਰ ਬੰਦਾ ਇਹ ਚਾਹੁੰਦਾ ਹੈ ਮੈਂ ਕੇਂਦਰ ਹੋ ਜਾਵਾਂ ਧਰਤੀ ਮੇਰੇ ਦੁਆਰੇ ਚੱਲੇ ਸੂਰਜ ਮੇਰੇ ਦੁਆਲੇ ਚੱਲੇ ਚੰਦਰਮਾ ਮੇਰੀ ਪਰਿਕਰਮਾ ਕਰੇ ਵਾਹਿਗੁਰੂ ਜੋ ਕੁਝ ਕਰੇ ਉਹ ਮੇਰੀ ਮਰਜ਼ੀ ਮੇਰੀ ਇੱਛਾ ਮੁਸਾਬਕ ਕਰੇ ਔਰ ਜਦੋਂ ਬੰਦਾ ਇੱਛਾ ਕਰਦਾ ਹੈ ਤੇ ਇੱਛਾ ਦੀ ਪੂਰਨਤਾ ਨਹੀਂ ਹੁੰਦੀ ਕਿਉਂਕਿ ਇੱਛਾ ਦੀ ਹੱਦ ਕੋਈ ਨਹੀਂ ਇੱਛਾ ਬੰਦਾ ਲੰਮੀ ਤੋਂ ਲੰਮੀ ਕਰਦਾ ਪੂਰੀ ਹੁੰਦੀ ਨਹੀਂ ਤੇ ਫਿਰ ਝੋਰਾ ਬਣ ਜਾਂਦਾ ਇੱਛਾ ਵਿੱਚ ਦੁੱਖ ਹੈ ਰਜ਼ਾ ਵਿੱਚ ਸੁੱਖ ਹੈ ਜਦੋਂ ਬੰਦਾ ਕਵੇ ਜੋ ਹੋ ਰਿਹਾ ਵਧੀਆ ਜੋ ਕੁਝ ਹੋਵੇ ਸਿਰ ਮੱਥੇ ਪ੍ਰਵਾਨ ਕਰਦਾ ਚਲਾ ਜਾਵੇ ਤੇ ਸੁਖੀ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰੋਜ਼ ਜਪ ਜੀ ਪੜ੍ਹਦੇ ਹੋ ਸਾਹਿਬ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਬਾਰ ਉਲਟੇ ਪਾਸੇ ਚੱਲਣ ਤੋਂ ਕਿਵੇਂ ਬਚੀਏ ਕੂੜ ਦੀ ਪਾਲ ਕਿਵੇਂ ਟੁੱਟੇ ਕੂੜ ਦੀ ਕੰਧ ਜੋ ਮੇਰੇ ਤੇ ਰੱਬ ਦੇ ਵਿਚਕਾਰ ਪਈ ਹੋਈ ਹੈ ਕਿਵੇਂ ਟੁੱਟੇ ਪਾਲ ਕੰਧ ਨੂੰ ਕਹਿੰਦੇ ਮੈਂ ਸਚਿਆਰ ਕਿਵੇਂ ਬਣਾ ਤੇ ਉਹਦਾ ਉੱਤਰ ਇੱਕੋ ਹੀ ਬਖਸ਼ਿਆ ਸਾਹਿਬ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਰਜ਼ਾਈ ਦੇ ਹੁਕਮ ਵਿੱਚ ਤੁਰ ਤੂੰ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲ ਜਿਹਦੀ ਰਜ਼ਾ ਚੱਲਦੀ ਹੈ ਪਈ ਉਹ ਚਲਾਈ ਜਾਂਦਾ ਹੈ ਕਿਤੇ ਕਿਤੇ ਕੁਝ ਤੇਰੀ ਮਰਜ਼ੀ ਦਾ ਜਾਂ ਤੇਰੀ ਇੱਛਾ ਦਾ ਹੋ ਜਾਂਦਾ ਹੈ ਤੇ ਤੂੰ ਭੁੱਲ ਜਾਂਦਾ ਹੈ ਕਿ ਮੈਂ ਕਰਵਾ ਲਿਆ ਜਾਂ ਮੇਰੀ ਮਰਜ਼ੀ ਦਾ ਹੋ ਗਿਆ ਐਸਾ ਹੈ ਕਿ ਤੇਰੀ ਮਰਜ਼ੀ ਤੇ ਉਹਦਾ ਕੀਤਾ ਕਿਤੇ ਸਬੱਬ ਨਾਲ ਰਲ ਗਿਆ ਹੋਰ ਗੱਲ ਕੁਛ ਨਹੀਂ ਹੋਈ ਤੇਰੀ ਇੱਛਾ ਤੇ ਉਹਦੀ ਕਰਨੀ ਕਿਤੇ ਸਬੱਬ ਨਾਲ ਰਲ ਗਈ ਹੈ ਤੇ ਤੂੰ ਸਮਝਿਆ ਮੇਰੀ ਮਰਜ਼ੀ ਪੂਰੀ ਹੋ ਗਈ ਐਸੀ ਗੱਲ ਨਹੀਂ ਮਰਜ਼ੀ ਤਾਂ ਉਸੇ ਦੀ ਚੱਲ ਰਹੀ ਰਜ਼ਾ ਤਾਂ ਉਸੇ ਦੀ ਚੱਲ ਰਹੀ ਇਹ ਵੀ ਉਹਦੀ ਰਜ਼ਾ ਕਿ ਉਹਨੇ ਤੇਰੀ ਮਰਜ਼ੀ ਤੇ ਆਪਣੀ ਰਜ਼ਾ ਇਕੱਠੀ ਕਰਤੀ ਹੋਵੇ ਕਿਸੇ ਸਬੱਬ ਨਾਲ ਪਰ ਜੇ ਕਿਤੇ ਉਹਦੀ ਰਜ਼ਾ ਤੇ ਤੇਰੀ ਮਰਜ਼ੀ ਨਹੀਂ ਰਲੀਆਂ ਤੇ ਇਹਦੇ ਵਿੱਚ ਆ ਕੇ ਜੇ ਗਿਲਾ ਕਰੇਗਾ ਝੋਰੇ ਨਾਲ ਭਰ ਜਾਏਗਾ ਫਿਰ ਵੀ ਜੇ ਸ਼ੁਕਰ ਵਿੱਚ ਰਵੇਗਾ ਆਨੰਦ ਬਣਿਆ ਰਹੇਗਾ ਔਰ ਐਸੇ ਲੋਕ ਹੋਏ ਨੇ ਗੁਰਮਤ ਵਿੱਚ ਇਹ ਗੱਲ ਦ੍ਰਿੜ ਕਰਾਈ ਗਈ ਬਾਰ ਬਾਰ ਇਹ ਦ੍ਰਿੜ ਕਰਾਈ ਗਈ ਤੇ ਕੁਝ ਲੋਕਾਂ ਨੇ ਗੁਰਮਤ ਅਨੁਸਾਰ
ਇੱਕ ਗੁਰਮੁਖ ਪਿਆਰੇ, ਇੱਕੋ ਇੱਕ ਨੌਜਵਾਨ ਪੁੱਤਰ, ਗ੍ਰੈਜੂਏਸ਼ਨ ਕਰ ਲਈ ਇਹ ਬਿਮਾਰ ਹੋ ਗਿਆ। ਬਿਮਾਰ ਹੋ ਗਿਆ, ਬਿਮਾਰੀ ਲਾ ਇਲਾਜ ਹੋ ਗਈ। ਗੁਰਦੁਆਰੇ ਮੱਥਾ ਟੇਕਣ ਗਏ ਨੇ, ਸਿੰਘਣੀ ਨੂੰ ਕਹਿੰਦੇ ਨੇ ਤੁਸੀਂ ਘਰ ਬੈਠੋ, ਹਾਲਤ ਕਾਕਾ ਜੀ ਦੀ ਠੀਕ ਨੇ, ਮੈਂ ਗੁਰਦੁਆਰੇ ਜਾਣਾ, ਮੈਂ ਆ ਜਾਵਾਂਗਾ, ਤੁਸੀਂ ਚਲੇ ਜਾਣਾ। ਮਗਰੋਂ ਬੱਚੇ ਨੇ ਪ੍ਰਾਣ ਤਿਆਗ ਦਿੱਤੇ। ਸਬਰ ਵਾਲੀ ਬੀਬੀ ਨੇ, ਗੁਰਸਿੱਖ ਬੀਬੀ ਨੇ ਵੇਖਿਆ ਇੱਕੋ ਇੱਕ ਪੁੱਤਰ, ਨੌਜਵਾਨ ਪੁੱਤਰ, ਪੜ੍ਹਿਆ ਲਿਖਿਆ ਪੁੱਤਰ, ਬਰਸਰੇ ਰੁਜ਼ਗਾਰ ਹੋਣ ਵਾਲਾ ਪੁੱਤਰ, ਅੱਖਾਂ ਦੇ ਸਾਹਮਣੇ ਦਮ ਤੋੜ ਗਿਆ, ਹੱਥ ਬੰਨੇ ਨੇ, ਮਮਤਾ ਨੇ ਅੰਦਰੋਂ ਉਛਾਲਾ ਮਾਰਿਆ, ਮਗਰ ਗੁਰਸਿੱਖੀ ਨੇ ਉਹਦੇ ਤੇ ਦਬਾ ਪਾ ਲਿਆ, ਕਬਜ਼ਾ ਕਰ ਲਿਆ, ਉਸ ਆਤਮਾ ਨੂੰ ਆਪਣੇ ਹੱਥਾਂ ਚ ਲੈ ਲਿਆ। ਸਿੱਖੀ ਨੇ ਮੋਹ ਦੇ ਵਸ ਨਹੀਂ ਜਾਣ ਦਿੱਤਾ, ਉੱਠੀ ਏ, ਕੁੰਡਾ ਮਾਰਿਆ, ਗੁਰਦੁਆਰੇ ਆ ਗਈ, ਆ ਕੇ ਸੰਗਤ ਚ ਬੈਠ ਗਈ। ਜੁੜੇ ਬੈਠੇ ਸਿੰਘ ਨੇ ਪਰਤ ਕੇ ਵੇਖਿਆ ਵੀ ਨਹੀਂ, ਅਰਦਾਸ ਹੋ ਗਈ, ਪ੍ਰਸ਼ਾਦ ਲੈਣ ਵੇਲੇ ਨਿਗਾਹ ਪਈ, ਇਹ ਤਾਂ ਆਈ ਬੈਠੀ, ਸਮਝ ਗਏ, ਆਪੇ ਹੀ ਸਮਝ ਗਏ ਕਿ ਛੱਡ ਕੇ ਆਉਣ ਵਾਲੀ ਤਾਂ ਹਾਲਤ ਨਹੀਂ ਸੀ, ਜੇ ਛੱਡ ਕੇ ਆ ਗਈ ਤੇ ਛੱਡਣ ਵਾਲੀ ਗੱਲ ਹੀ ਹੋ ਗਈ। ਇਸ਼ਾਰਾ ਕੀਤਾ ਬੀਬੀ ਨੇ, ਸਿਰ ਦੇ ਇਸ਼ਾਰੇ ਨਾਲ ਦੱਸਿਆ ਵੀ ਕੋਈ ਨਹੀਂ, ਉੱਠ ਕੇ ਖੜੇ ਹੋ ਗਏ। ਸਾਧ ਸੰਗਤ ਜੀ, ਇੱਕ ਕਾਕਾ ਜੀ ਸਨ, ਉਹ ਗੁਜ਼ਰ ਗਏ ਨੇ, ਤੇ ਤੁਹਾਡੀ ਜੇ ਕਿਰਪਾ ਹੋਵੇ ਤੇ ਉੱਠ ਕੇ ਚਾਰ ਪ੍ਰੇਮੀ ਦਾਸ ਦੇ ਨਾਲ ਚੱਲੋ, ਚੱਲ ਕੇ ਉਹਨਾਂ ਦੀ ਮਿੱਟੀ ਟਿਕਾਣੇ ਲਾ ਆਈ। ਹੁਣ ਸੰਗਤ ਨੂੰ ਪਤਾ ਹੈ ਇਹਦਾ ਇੱਕੋ ਇੱਕ ਪੁੱਤਰ ਹੈ, ਤੁਰ ਗਿਆ, ਮਗਰ ਕਿਸ ਹੌਸਲੇ ਨਾਲ ਗੱਲ ਕਰ ਰਿਹਾ। ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਨੇ, ਲੋਕਾਂ ਨੇ ਅਫਸੋਸ ਕਰਨਾ ਸ਼ੁਰੂ ਕੀਤਾ, ਉਹ ਕਹਿੰਦੇ ਨੇ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਕਿਸੇ ਪ੍ਰੇਮੀ ਤੋਂ ਨਾ ਹੀ ਰਿਹਾ ਗਿਆ। ਬਹੁਤੇ ਲੋਕ ਸਮਝਦੇ ਨੇ ਵੀ ਰਵਾ ਦਿਓ ਇਸ ਵੇਲੇ, ਪਿਟਾ ਦਿਓ ਇਸ ਵੇਲੇ, ਹੰਝੂ ਕਢਾ ਦਿਓ ਇਸ ਵੇਲੇ। ਕਹਿੰਦੇ ਨੇ ਸਰਦਾਰ ਜੀ, ਏਡਾ ਜ਼ਬਤ ਠੀਕ ਨਹੀਂ। ਉਹ ਕਹਿੰਦੇ ਨੇ ਜ਼ਬਤ ਕਾਹਦਾ, ਮੈਂ ਤਾਂ ਕਰਜ਼ਈ ਹਾਂ, ਮਾਲਕ ਦਾ ਦੇਣਦਾਰ ਹਾਂ, ਜੇ ਇਹ ਵੀ ਨਾ ਆਉਂਦਾ, ਆ ਜਿਹੜੇ 22-23 ਵਰੇ ਮੇਰੇ ਕੋਲ ਕੱਟ ਗਿਆ, ਜੇ ਇਹ ਵੀ ਨਾ ਆਉਂਦਾ, ਕਿੰਨਾ ਸੁੱਖ ਵੇਖਿਆ, ਕਿੰਨਾ ਪਿਆਰ ਦਿੱਤਾ ਉਸਨੇ, ਕਿੰਨੀ ਮੇਰੀ ਝੋਲੀ ਉਹਨੇ ਮਮਤਾ ਨਾਲ ਭਰੀ, ਕਿੰਨਾ ਖੇੜਾ ਉਸਨੇ ਮੇਰੇ ਵਿਹੜੇ ਚ ਵਰਤਾਇਆ, ਜੇ ਇਹ ਵੀ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਜੇ ਇੰਨਾ ਵੀ ਉਹ ਮੇਰੇ ਘਰ ਚ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਮੈਂ ਮਾਲਕ ਦਾ ਦੇਣ ਹਾਰ ਹਾਂ ਕਿ ਮੈਨੂੰ ਸਾਨੂੰ ਦੋਵਾਂ ਜੀਆਂ ਨੂੰ ਵਿਹੜੇ ਚ ਰੱਜ ਕੇ ਹੱਸਣ ਦਾ ਮੌਕਾ ਉਹਨੇ ਦਿੱਤਾ, ਰੱਜ ਕੇ ਉਹਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਹਦੀ ਰਜ਼ਾ ਉਹਨੇ ਭੇਜ ਦਿੱਤਾ, ਉਹਦੀ ਰਜ਼ਾ ਉਹਨੇ ਬੁਲਾ ਰਿਹਾ, ਮੈਂ ਝੋਰਾ ਜੇ ਤਾਂ ਮੇਰੇ ਝੋਰੇ ਕੀਤੇ ਆ। ਆਹ ਕਿਆ ਬਾਤ ਹੈ, ਬਾਬਾ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਸਾਹਿਬ ਕਹਿੰਦੇ ਨੇ ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀ ਹੈ ਸੁੱਖ, ਕਦੇ ਕਦੇ ਬੰਦਾ ਖਾਮ ਖਾ ਦੁਖੀ ਹੋ ਕੇ ਸੁੱਖ ਦੀ ਇੱਛਾ ਕਰਦਾ ਤੇ ਝੋਰੇ ਨਾਲ ਭਰਿਆ ਹੋਇਆ ਕਈ ਵਾਰੀ ਵਾਹਗੁਰੂ ਨੂੰ ਗਾਲਾਂ ਕੱਢਣ ਤੋਂ ਵੀ ਬਾਜ਼ ਨਹੀਂ ਆਉਂਦਾ, ਗਿਲਾ ਕਰਦਾ ਕਰਦਾ ਬਹੁਤ ਅੱਗੇ ਤੱਕ ਵੱਧ ਜਾਂਦਾ, ਕਹਿੰਦਾ ਮੈਂ ਤੇਰਾ ਕੀ ਵਿਗਾੜਿਆ ਸੀ। ਕਦੇ ਕਿਤੇ ਸਵਾਲ ਕਰ ਦਈਏ ਨਾ ਬੰਦਿਆਂ, ਤੇ ਇੱਥੋਂ ਪੁੱਛੀਏ ਤੂੰ ਸਵਾਰਿਆ ਹੀ ਕੀ, ਰੱਬ ਦਾ ਤਾਂ ਛੱਡ ਤੂੰ ਕੀ ਸਵਾਰਨਾ ਹੈ, ਤੂੰ ਆਪਣਾ ਹੀ ਕੀ ਸਵਾਰਿਆ, ਕਿਸੇ ਦਾ ਹੀ ਕੀ ਸਵਾਰ, ਵਿਗਾੜਨ ਦੀ ਗੱਲ ਤੂੰ ਛੱਡ, ਤੂੰ ਵਿਗਾੜਿਆ ਕੀ ਨਹੀਂ, ਬੜਾ ਕੁਝ ਵਿਗਾੜਿਆ, ਰੱਬ ਨਾਲ ਵਿਗਾੜੀਏ ਤੇ ਸਾਰਾ ਕੁਝ ਵਿਗਾੜਿਆ, ਤੇ ਹੁਣ ਵੀ ਜੇ ਤੂੰ ਝੋਰਾ ਕਰ ਰਿਹਾ, ਗਿਲਾ ਕਰ ਰਿਹਾ, ਤਾਂ ਉਹਦੇ ਨਾਲ ਬਣਾਉਣ ਵਾਲੀ ਗੱਲ ਨਹੀਂ ਕਰ ਰਿਹਾ ਬਲਕਿ ਵਿਗਾੜਨ ਵਾਲੀ ਗੱਲ ਕਰ ਰਿਹਾ। ਮਨ ਮੂਰਖ ਕਾਹੇ ਬਿਲ ਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁੱਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੈ ਚਤਾਰ, ਜੋ ਕਿਛ ਕਰੇ ਸੋਈ ਭਲ ਮਾਣ, ਭੂਲਾ ਕਾਹੇ ਫਿਰੇ ਅਜਾਣ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਨਹੀਂ ਤੂੰ ਇਸ ਤਰ੍ਹਾਂ ਕਰ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਏ। ਸਾਹਿਬ ਕਹਿੰਦੇ ਨੇ ਨਾਨਕ ਬੋਲਣ ਚੱਖਣਾ, ਚੱਖ ਮਾਰਨ ਵਾਲੀ ਗੱਲ ਹੈ, ਦੁੱਖ ਛੱਡ ਮੰਗੀ ਹੈ ਸੁੱਖ, ਇਹ ਤਾਂ ਮਾਲਕ ਦੀ ਰਚਨਾ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਜੇ ਤੇਰੇ ਬੋਲੇ ਦਾ ਉੱਥੇ ਅਸਰ ਕੋਈ ਨਹੀਂ ਤੇ ਚੁੱਪ ਰਹਿਣਾ ਚੰਗਾ ਨਹੀਂ ਭਲਾ, ਜੋ ਤਿਸ ਭਾਵੇ ਸੋ ਥੀਏ, ਨਾਨਕ ਕਿਆ ਮਨੁੱਖ ਤੇਰੀ ਹਸਤੀ ਕੋਈ, ਤੇਰੇ ਕੋਲ ਸਭ ਤੋਂ ਵੱਡਾ ਸੁੱਖ ਦਾ ਸਾਧਨ ਇਹ ਹੈ ਕਿ ਜੋ ਕਿਛ ਕਰੇ ਸੋਈ ਭਲ ਮਾਣ। ਇੱਥੇ ਸਾਹਿਬ ਕਹਿੰਦੇ ਨੇ ਉਹਦੀ ਰਜ਼ਾ ਚ ਆਉਣ ਵਾਸਤੇ ਆਵਤ ਕਿਨੇ ਨਾ ਰੱਖਿਆ, ਜੇ ਆਉਣਾ ਤੇਰੇ ਹੱਥ ਚ ਨਹੀਂ ਤੇ ਜਾਣਾ ਤੂੰ ਕਿਵੇਂ ਆਪਣੇ ਹੱਥ ਲੈਣਾ ਚਾਹੁੰਦਾ, ਜਾਵਤ ਕਿਉਂ ਰੱਖਿਆ ਜਾਏ। ਉਹਦੀ ਤਾਂ ਰਚਨਾ ਹੈ ਜਿਵੇਂ ਹਰਣ ਦੇ ਉੱਤੇ ਇੱਕ ਮਾਲ ਟਿੰਡਾਂ ਦੀ ਲੱਗੀ ਹੁੰਦੀ, ਇੱਕ ਭਰੀ ਗਈ, ਇੱਕ ਸੱਖਣੀ ਹੋ ਗਈ, ਇੱਕ ਥੱਲਿਓ ਭਰ ਕੇ ਆ ਰਹੀ, ਕੁੱਤੇ ਸੱਖਣੀ ਹੋ ਰਹੀ ਹੈ, ਇੱਕ ਚੱਕਰ ਚੱਲ ਰਿਹਾ ਹੈ, ਰਚਨਾ ਦਾ ਉਹਦਾ ਚੱਕਰ ਹੈ। ਜੈਸੇ ਹਰਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫੇਰ ਭਰੀਤ ਹੈ, ਤੈ ਸੋਈ ਇਹ ਖੇਲ ਖਸਮ ਕਾ, ਤੇ ਤੂੰ ਤਾਂ ਇੱਕ ਛੇਵਾਂ ਤੱਤ ਨਹੀਂ ਬਣਾ ਸਕਦਾ, ਉਹਦੇ ਪੰਜ ਤੱਤਾਂ ਵਿੱਚ ਕੋਈ ਅਜੇ ਤੱਕ ਤਬਦੀਲੀ ਨਹੀਂ ਕਰ ਸਕਿਆ, ਨਾ ਤਾਂ ਇੱਥੋਂ ਕਦੇ ਹੋ ਸਕਣੀ।
ਉਹਦੀ ਬਣਾਈ ਹੋਈ ਰਚਨਾ ਦੀ ਗਿਣਤੀ ਕਦੇ ਨਾ ਕਰ ਸਕੇਗਾ। ਉਹ ਤੇਰੇ ਕੰਪਿਊਟਰਾਂ ਨੇ 150 ਕਰੋੜ ਗਿਣ ਕੇ ਵੀ ਕਹਿ ਦਿੱਤਾ, ਇੰਨੇ ਕੁ ਅਸਾਂ ਗਿਣ ਲਏ ਨੇ, ਪਤਾ ਨੀ ਹੈ ਕਿੰਨੇ, ਇੰਨੇ ਕੁ ਅਸਾਂ ਗਿਣੇ ਨੇ, ਜਿੰਨੇ ਕੁ ਸਾਡੀਆਂ ਦੂਰਬੀਨਾਂ ਨੇ ਦੇਖੇ ਨੇ, ਟੈਲੀਸਕੋਪਸ ਨੇ ਦੇਖੇ ਨੇ, ਕੰਪਿਊਟਰ ਗਿਣ ਸਕਿਆ ਹੈ, ਇੰਨੇ ਕੁ ਦਾ ਸਾਨੂੰ ਪਤਾ ਹੈ, ਪਤਾ ਨੀ ਕਿਤਨੇ ਇਹਨਾਂ ਤੋਂ ਕਈ ਗੁਣਾ ਕਿੰਨੇ ਹੋਰ ਹੋਣਗੇ। ਤੈਨੂੰ ਤਾਂ ਉਹਦੀ ਰਚਨਾ ਦੀ ਗਿਣਤੀ ਨੀ ਪਤਾ, ਤੇ ਤੂੰ ਉਹਦੀ ਰਜ਼ਾਵ ਚ ਦਖਲ ਦੇਣ ਵਾਲਾ ਕਿੱਥੋਂ ਆ ਗਿਆ? ਉਹਦੇ ਨਾਲ ਬਿਹਤਰ ਇਹ ਨਹੀਂ ਕਿ ਤੂੰ ਅਰਦਾਸ ਕਰ, ਹੱਥ ਬੰਨ ਦੇ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਰਜ਼ਾਵ ਚ ਰਾਜ਼ੀ ਹੋ ਕੇ ਕਹਿ

ਪਿੰਡ ਦੀਆ ਤੁਦ ਆਪੇ, ਸਾਰੀ ਰਚਨਾ ਤੂੰ ਆਪ ਹੀ ਬਣਾਈ, ਤੁਦ ਆਪੇ ਕਾਰੇ ਲਾਇਆ, ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੇ, ਜਿਹਾ ਤੁਦ ਧੁਰ ਲਿਖ ਪਾਇਆ, ਜੋ ਰਚਨਾ ਬਣਾ ਕੇ ਜੋ ਲੇਖ ਲਿਖ ਕੇ ਤੂੰ ਭੇਜਿਆ ਉਵੇਂ ਕੋਈ ਪਿਆ ਚੱਲਦਾ। ਪੰਜ ਤੱਤ ਕਰ ਤੁਦ ਸਿਸ਼ਟ ਸਭ ਸਾਜੀ, ਸਾਰੀ ਸਿਸ਼ਟੀ ਪੰਜਾਂ ਤੱਤਾਂ ਦੇ ਹਿਸਾਬ ਵਿਚ ਤੂੰ ਬਣਾ ਦਿੱਤੀ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ, ਕਿਸੇ ਕੋਲ ਹੁੰਦਾ ਤਾਂ ਹੈ ਨੀ ਛੇਵਾਂ ਤੱਤ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ, ਜਿਨ੍ਹਾਂ ਨੂੰ ਸਤਿਗੁਰੂ ਮਿਲ ਪਿਆ ਉਹਨਾਂ ਨੂੰ ਸੋਝੀ ਆ, ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ, ਤੇ ਜਿਹੜੇ ਮਨ ਦੇ ਪਿੱਛੇ ਲੱਗਦੇ ਪਏ ਨੇ ਉਹ ਰੋਂਦੇ ਪਏ ਨੇ। ਸਾਹਿਬ ਕਹਿੰਦੇ ਨੇ ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਇੱਕ ਮਨਮੁਖ ਕਰੇ ਸਿਰ ਹੋਵੇ, ਮਨਮੁਖ ਰੋਂਦੇ ਨੇ

ਮਨੁੱਖੀ ਜਾਮਾ ਪ੍ਰਾਪਤ ਕਰਕੇ ਸਫਲ ਕਰਨ ਦਾ ਸਾਧਨ ਹੈ ਸੇਵਾ। ਸੇਵਾ ਇੱਕ ਐਸਾ ਡਰਾਫਟ ਹੈ ਜਿਹੜਾ ਤੁਰੰਤ ਹੀ ਕੈਸ਼ ਹੁੰਦਾ ਹੈ। ਪੜੋਸੀ ਦੀ ਸੇਵਾ ਰਾਤ ਦੇ 1 ਵਜੇ ਅਚਾਨਕ ਉਹਦੀ ਤਬੀਅਤ ਖਰਾਬ ਹੋ ਜਾਂਦੀ ਹੈ, ਤੁਹਾਨੂੰ ਪਤਾ ਲੱਗਦਾ ਹੈ, ਤੁਸੀਂ ਆਪਣੀ ਨਿੰਦਰ ਦਾ ਤਿਆਗ ਕਰਕੇ ਉਹਦੀ ਸੇਵਾ ਵਾਸਤੇ ਹਾਜ਼ਰ ਹੋ ਜਾਂਦੇ। ਹਸਪੀਟਲ ਲੈ ਕੇ ਗਏ, ਜਿੰਨਾ ਚਿਰ ਉਹਨੂੰ ਆਰਾਮ ਨਹੀਂ ਆਇਆ ਤੁਸੀਂ ਉਹਦੀ ਸੇਵਾ ਵਿੱਚ ਲੱਗੇ ਰਹੇ। ਯਾਦ ਰੱਖੋ ਜ਼ਿੰਦਗੀ ਭਰ ਤੁਹਾਡਾ ਉਹ ਅਹਿਸਾਨਮੰਦ ਰਹੇਗਾ। ਇਹਦੇ ਨਾਲ ਹੀ ਰੱਬ ਨਾ ਕਰੇ ਕਿਤੇ ਤੁਹਾਡੇ ਨਾਲ ਇਸ ਤਰ੍ਹਾਂ ਗੁਜ਼ਰੇ ਜਿਹਨੇ ਤੁਹਾਡੀ ਸੇਵਾ ਦਾ ਫਲ ਪ੍ਰਾਪਤ ਕੀਤਾ ਹੈ, ਉਹ ਵੀ ਪਿੱਛੇ ਨਹੀਂ ਰਹੇਗਾ ਤੁਹਾਡੀ ਸੇਵਾ ਵਾਸਤੇ, ਉਸੇ ਤਰ੍ਹਾਂ ਉਹਦੇ ਨਾਲੋਂ ਵੀ ਜ਼ਿਆਦਾ ਤਤਪਰ ਰਹੇਗਾ। ਤਾਂ ਸੇਵਾ ਇੱਕ ਐਸਾ ਫਲ ਹੈ, ਸੇਵਾ ਕਰੋ ਤੇ ਸੇਵਾ ਪ੍ਰਾਪਤ ਹੁੰਦੀ ਹੈ। ਤਾਂ ਹੀ ਤੇ ਸਿਆਣਿਆਂ ਦਾ ਕਥਨ ਹੈ, ਕਰ ਸੇਵਾ ਮਿਲੇ ਮੇਵਾ। ਗੁਰੂ ਮਹਾਰਾਜ ਤੇ ਕਹਿੰਦੇ ਨੇ ਇਸ ਦੁਨੀਆਂ ਦੇ ਵਿੱਚ ਆਇਆ ਹੈ ਸੇਵਾ ਕਰਕੇ ਜਸ ਖੱਟ ਲੈ, ਤੇ ਜਦੋਂ ਦੁਨੀਆਂ ਦੇ ਵਿੱਚ ਜਸ ਖੱਟੇਗਾ ਦਰਗਾਹ ਦੇ ਵਿੱਚ ਜਾਏਗਾ ਉੱਥੇ ਵੀ ਤੇਰੀ ਜੈ ਜੈਕਾਰ ਹੋਵੇਗੀ। ਕਹੋ ਨਾਨਕ ਬਾਹਾਂ ਲੁਡਾਈ ਹੈ, ਉੱਚੀਆਂ ਬਾਹਾਂ ਕਰਕੇ ਮਾਣ ਨਾਲ ਬੜੀ ਸ਼ਾਨ ਨਾਲ ਉੱਥੇ ਜਾਵੇਗਾ ਤੇ ਤੇਰੀ ਸਾਰੇ ਹੀ ਜੈ ਜੈਕਾਰ ਹੋਵੇਗੀ। ਇਹ ਸੇਵਾ ਦਾ ਫਲ ਹੈ, ਇਨਸਾਨੀਅਤ ਦੀ ਸੇਵਾ, ਮਨੁੱਖ ਮਤ

ਹੁਕਮ ਸੀ ਪਰਮੇਸ਼ਰ ਦਾ ਪਰ ਸਾਧ ਸੰਗਤ ਹੁਕਮ ਮੰਨਣਾ ਕੋਈ ਸੌਖਾ ਨਹੀਂ। ਇਹ ਵੀ ਸੱਚ ਹੈ ਇੱਕ ਦਿਨ ਮਰਨਾ ਹੈ, ਪਰ ਇਹ ਵੀ ਤਾਂ ਸੱਚ ਹੈ ਕਿ ਵਿਛੋੜਾ ਸਹਿਣਾ ਬੜਾ ਔਖਾ। ਇਸ ਦੁੱਖ ਦਾ ਉਹਨੂੰ ਪਤਾ ਹੈ ਜਿਹਦਾ ਕੋਈ ਮਰੇ, ਕਿਉਂਕਿ ਗੁਰੂ ਸਾਹਿਬਾਂ ਨੇ ਇਸ ਦਰਦ ਨੂੰ ਸਮਝਿਆ। ਅਗਰ ਕਿਸੇ ਔਰਤ ਦਾ ਪਤੀ ਮਰ ਜਾਏ, ਮਾਂ ਦਾ ਪੁੱਤ ਮਰ ਜਾਏ, ਉਸ ਦੁੱਖ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਉਹ ਮਾਂ ਜਿਹਦਾ ਪੁੱਤਰ ਜਿਹਨੂੰ ਉਹਨੇ ਬੜੇ ਚਾਅ ਨਾਲ ਪਾਲਿਆ, ਕਹਿੰਦੇ ਨੇ ਹਰ ਮਾਂ ਬਾਪ ਦੀ ਇੱਛਾ ਹੁੰਦੀ ਸਾਡਾ ਪੁੱਤਰ ਵੱਡਾ ਹੋਵੇ, ਜਦੋਂ ਅਸੀਂ ਮਰੀਏ ਇਹ ਸਾਨੂੰ ਮੋਢਾ ਦੇਵੇ। ਪਰ ਐਸੇ ਮਾਂ ਬਾਪ ਨੂੰ ਜਦੋਂ ਇਹ ਪਤਾ ਲੱਗੇ ਕਿ ਸਾਡਾ ਪੁੱਤਰ ਮਰ ਗਿਆ, ਤੇ ਉਹਨਾਂ ਦਾ ਦੁੱਖ ਕੀ ਹੋ ਸਕਦਾ ਹੈ? ਕਬੀਰ ਸਾਹਿਬ ਜੀ ਬਿਆਨ ਕਰਦੇ ਨੇ, ਦੇਹੁਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਏ ਭਾਈ, ਵਿਹੜੇ ਵਿੱਚ ਬੈਠੀ ਮਾਂ ਰੋਂਦੀ ਪਈ ਹੈ, ਜਿਸ ਪੁੱਤਰ ਨੂੰ ਪਾਲਿਆ, ਜਾਣਦਾ ਤਾਂ ਮੇਰਾ ਸਮਾਂ ਸੀ, ਉਸ ਪੁੱਤਰ ਨੂੰ ਮਰਿਆ ਦੇਖਿਆ, ਜਿਹਨੂੰ ਚਾਰ ਭਰਾ ਆਏ ਚੁੱਕ ਕੇ ਲੈ ਤੁਰੇ। ਇੱਕ ਪਾਸੇ ਮਾਂ ਰੋ ਰਹੀ ਹੈ, ਦੂਸਰੇ ਪਾਸੇ ਲੱਟ ਛਿਟਕਾਏ ਤਿਰਿਆ ਰੋਵੇ, ਤਿਰਿਆ ਔਰਤ ਨੂੰ ਕਿਹਾ, ਇੱਕ ਪਾਸੇ ਵਾਲ ਖਿਲਾਰ ਕੇ ਔਰਤ ਪਈ ਰੋਂਦੀ ਹੈ, ਜਿਹਦੇ ਸਿਰ ਦਾ ਸਾਈ ਚਲਾ ਗਿਆ, ਉਹਦੇ ਦੁੱਖ ਨੂੰ ਕੌਣ ਸਮਝ ਸਕਦਾ ਹੈ? ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਬਾਣੀ ਵਿੱਚ ਬਿਆਨ ਕਰਦੇ ਨੇ, ਔਰਤ ਵੀ ਪਤੀ ਨਾਲ ਹੀ ਸੌਂਦੀ ਹੈ, ਜਦੋਂ ਤੱਕ ਪਤੀ ਜਿਉਂਦਾ ਹੈ ਆਦਰ ਸਾਰੇ ਦਿੰਦੇ ਨੇ, ਪਤੀ ਨਾ ਰਵੇ ਤੇ ਦੁਨੀਆਂ ਵਿੱਚ ਜੀਵਨ ਜਿਉਣਾ ਬੜਾ ਔਖਾ ਹੋ ਜਾਂਦਾ ਹੈ।

ਸਮੇਂ ਨਾਲ ਉਹ ਆ ਕੇ ਲੈ ਜਾਂਦੀ ਕਿਉਂਕਿ ਉਹਦਾ ਹੁਕਮ ਬੜਾ ਡਰ ਪਤੀ ਨਾ ਰਵੇ ਤੇ ਔਰਤ ਦਾ ਜੀਵਨ ਕਿਹੋ ਜਿਹਾ ਧੰਨ ਗੁਰੂ ਨਾਨਕ ਸਾਹਿਬ ਬਾਣੀ ਵਿਚ ਬਿਆਨ ਕਰਦੇ ਨੇ ਔਰਤ ਦੇ ਦਰਦ ਨੂੰ ਸਮਝਿਆ ਆਪਣੇ ਆਪ ਨੂੰ ਫਿਰ ਕਹਿਣ ਲੱਗੇ ਐ ਪਰਮੇਸ਼ਰ ਐ ਅਕਾਲ ਪੁਰਖ ਤੂੰ ਮੇਰਾ ਪਤੀ ਹੈ ਜਿਵੇਂ ਔਰਤ ਦਾ ਜੀਵਨ ਪਤੀ ਤੋਂ ਬਗੈਰ ਕੁਝ ਨਹੀਂ ਤੂੰ ਮੇਰਾ ਪਤੀ ਹੈ ਤੇਰੇ ਬਗੈਰ ਮੇਰਾ ਜੀਵਨ

ਹੋਰ ਕਰ ਦਿੰਦੀ। ਇਸੇ ਵਾਸਤੇ ਕਿ ਹੈ ਕਿ ਮਾਂ ਬਾਪ ਨਿਆਮਤ ਨੇ, ਵਿਛੋੜਾ ਕਿਸੇ ਦਾ ਵੀ ਪਵੇ ਵਿਛੋੜਾ ਸਹਿਣਾ ਬੜਾ ਔਖਾ ਹੈ। ਮਾਂ ਮਰੇ, ਪਿਓ ਮਰੇ, ਪੁੱਤਰ ਮਰੇ, ਪਤਨੀ ਮਰੇ ਚਾਹੇ ਪਤੀ ਮਰੇ, ਪਰ ਸਾਹਿਬ ਜੀ ਕਹਿੰਦੇ ਨੇ ਇਹ ਵੀ ਸੱਚ ਹੈ ਮਰਨਾ ਜ਼ਰੂਰ ਹੈ, ਇਹ ਵੀ ਸੱਚ ਹੈ ਕਿ ਦੁੱਖ ਸਹਿਣਾ ਬੜਾ ਔਖਾ ਹੈ। ਇਸੇ ਵਾਸਤੇ ਇਹ ਬਾਣੀ ਦਿੱਤੀ ਹੈ ਕਿ ਪਰਮੇਸ਼ਵਰ ਦਾ ਸਿਮਰਨ ਕਰੋ, ਦੁਨੀਆਂ ਨੂੰ ਨਾਸ਼ਵਾਨ ਸਮਝੋ ਤਾਂ ਕਿ ਇਸ ਦੁੱਖ ਨੂੰ ਤੁਸੀਂ ਸਹਿ ਸਕੋ, ਇਹ ਸਮਝ ਸਕੋ। ਇਹ ਹੁਕਮ ਸੀ, ਜਿਹੜਾ ਆਇਆ ਹੈ ਉਹਨੇ ਜਾਣਾ ਜ਼ਰੂਰ ਹੈ, ਇੱਕ ਦਿਨ ਅਸੀਂ ਵੀ ਜਾਣਾ ਹੈ, ਤਾਂ ਕਿ ਦੁਨੀਆਂ ਦੇ ਨਾਲ ਇੰਨਾ ਮੋਹ ਨਾ ਕਰੀਏ।

ਲਾੜੇ ਰਣ ਮੈਂ ਜਿੱਤੇ ਪਵਾੜੇ ਹਰ ਇਨਸਾਨ ਇਹ ਚਾਹੁੰਦਾ ਕਿ ਮੈਂ ਕਿਸੇ ਨਾ ਕਿਸੇ ਤੇ ਹੁਕਮ ਚਲਾਵਾਂ ਮੇਰੀ ਹਕੂਮਤ ਹੋਵੇ ਦੁਨੀਆਂ ਮੈਨੂੰ ਸਲਾਮ ਕਰੇ ਤੇ ਇਨਸਾਨ ਲੜਾਈਆਂ ਜਿੱਤਦਾ ਤਰੱਕੀਆਂ ਕਰਦਾ ਬੜਾ ਕੁਝ ਬਣਾ ਵੀ ਲੈਂਦਾ ਇਹ ਵੀ ਕਹਿੰਦਾ ਹੋਂ ਮਾਰੋ ਹੋਂ ਬੰਦੋ ਛੋੜੋ ਮੁੱਖ ਤੇ ਏਵ ਪਬਾੜੇ ਮੁੱਖ ਕਹਿੰਦੇ ਨੇ ਮੋਹ ਨੂੰ ਮੋਹ ਤੂੰ ਇਹ ਵੀ ਕਹਿੰਦਾ ਮੈਂ ਜਿਹਨੂੰ ਚਾਹਵਾਂ ਉਹਨੂੰ ਮਾਰ ਸਕਦਾ ਜਿਹਨੂੰ ਚਾਹਵਾਂ ਉਹਨੂੰ ਛੱਡ ਸਕਦਾ ਪਰ ਸਾਹਿਬ ਜੀ ਕਹਿੰਦੇ ਨੇ ਦੁਨੀਆਂ ਤੇ ਹੁਕਮ ਚਲਾਉਣ ਵਾਲਾ ਕੱਲ ਦੀ ਸਲਾਹ ਕਰਕੇ ਸੌਂਦਾ ਹੈ

ਸਾਡਾ ਵੀ ਹੁਣ ਆਖਰੀ ਸਮਾਂ ਆ ਗਿਆ ਹੈ ਜੋਤੀ ਜੋਤ ਸਮਾਨ ਦਾ ਸਮਾਂ ਪਰ ਸਾਡੀ ਇੱਛਾ ਗੋਇੰਦਵਾਲ ਸਾਹਿਬ ਜਾ ਕੇ ਅਸੀਂ ਆਪਣਾ ਸਰੀਰ ਤਿਆਗੀਏ ਇਹ ਸੁਣਦੇ ਸਾਰ ਸਾਰੀਆਂ ਸੰਗਤਾਂ ਵੈਰਾਗ ਚ ਆ ਗਈਆਂ ਕਿ ਪਿਆਰੇ ਗੁਰੂ ਜੋਤੀ ਜੋਤ ਸਮਾ ਜਾਣਗੇ ਅਸੀਂ ਕਿਸ ਤਰ੍ਹਾਂ ਜੀਵਾਂਗੇ ਸਾਰੀ ਸੰਗਤ ਪਰਿਵਾਰ ਇਕੱਠੇ ਹੋ ਗਏ ਗੁਰੂ ਰਾਮਦਾਸ ਅੰਮ੍ਰਿਤ ਵੇਲੇ ਸੰਗਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਗੋਇੰਦਵਾਲ ਸਾਹਿਬ ਪਹੁੰਚੇ ਸ਼ਾਮ ਨੂੰ ਜਦੋਂ ਪਹੁੰਚੇ ਹੁਕਮ ਕੀਤਾ ਜਾਓ ਭਾਈ ਇਸ਼ਨਾਨ ਕਰੋ ਆਰਾਮ ਕਰੋ ਅਸਾਂ ਸਵੇਰੇ ਸਰੀਰ ਤਿਆਗਣਾ ਪਰ ਕਿਨੂੰ ਆਰਾਮ ਚੰਗਾ ਲੱਗਦਾ ਕਿਨੂੰ ਨੀਂਦਰ ਆਉਂਦੀ ਅੱਜ ਦੀ ਰਾਤ ਬੀਤ ਗਈ ਅੰਮ੍ਰਿਤ ਵੇਲਾ ਹੋਇਆ ਸਤਿਗੁਰਾਂ ਇਸ਼ਨਾਨ ਕੀਤਾ ਆਪਣੇ ਆਸਨ ਤੇ ਬੈਠ ਗਏ ਨੇ ਚਾਰ ਚੁਫੇਰੇ ਸੰਗਤ ਬੈਠੀ ਹੈ ਹੱਥ ਜੋੜ ਕੇ ਅੱਖਾਂ ਵਿਚ ਅਥਰੂ ਨੇ ਗੁਰੂ ਰਾਮਦਾਸ ਜੀ ਦੇ ਸੁਪਤਨੀ ਮਾਤਾ ਪਾਨੀ ਹੱਥ ਜੋੜ ਕੇ ਕਹਿਣ ਲੱਗੀ ਮੈਨੂੰ ਵੀ ਨਾਲ ਲੈ ਚਲੋ ਤੁਹਾਡੇ ਪਿੱਛੇ ਰਹਿ ਕੇ ਹੁਣ ਮੈਂ ਕੀ ਕਰਨਾ ਗੁਰੂ ਰਾਮਦਾਸ ਜੀ ਕਹਿਣ ਲੱਗੇ ਭਾਈ ਜੀਵਨ ਤੇ ਮੌਤ ਪਰਮੇਸ਼ਰ ਦੇ ਹੱਥ ਹੈ ਜੀਵਨ ਉਹ ਦਿੰਦਾ ਹੈ ਜੀਵਨ ਲੈਂਦਾ ਵੀ ਉਹ ਹੈ ਇਸ ਸਰੀਰ ਨੂੰ ਗਵਾਉਣ ਦਾ ਕਿਸੇ ਨੂੰ ਕੋਈ ਹੁਕਮ ਨਹੀਂ ਉਹਦਾ ਹੱਕ ਨਹੀਂ ਬਣਦਾ ਸਮਾਂ ਸਾਡਾ ਆਇਆ ਅਸਾਂ ਜੋਤੀ ਜੋਤ ਸਮਾਣਾ ਹੈ ਪਰ ਤੁਸਾਂ ਹਾਲੇ ਬੜੇ ਕੰਮ ਕਰਨੇ ਫਿਰ ਪਿਆਰ ਭਰੀ ਇੱਕ ਨਿਗਾਹ ਆਪਣੇ ਸੁਪੁੱਤਰ ਗੁਰੂ ਅਰਜਨ ਸਾਹਿਬ ਵੱਲ ਦੇਖਿਆ ਇੱਕ ਨਿਗਾਹ ਸਾਰੀ ਸੰਗਤ ਵੱਲ ਦੇਖਿਆ ਫਿਰ ਅੱਖਾਂ ਬੰਦ ਕਰ ਲਈਆਂ ਦੇਖਣ ਵਾਲਿਆਂ ਨੂੰ ਇਸ ਤਰ੍ਹਾਂ ਜਾਪਦਾ ਹੁਣੇ ਅੱਖਾਂ ਖੁੱਲਣਗੀਆਂ ਹੁਣੇ ਕੁਝ ਕਹਿਣਗੇ ਹੁਣੇ ਬੁੱਲ ਹਿੱਲਣਗੇ ਕੋਈ ਅੰਮ੍ਰਿਤ ਬਚਨ ਸੁਣਾਉਣਗੇ ਪਰ ਸਮਾਂ ਉਹ ਆ ਗਿਆ ਜਿਉਂ ਜਲ ਮੈਂ ਜਲ ਆਏ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਧੰਨ ਗੁਰੂ ਰਾਮਦਾਸ ਜੋਤੀ ਜੋਤ ਸਮਾ ਗਏ ਨੇ ਪਰ ਉਪਦੇਸ਼ ਕਰ ਗਏ ਕਿਸੇ ਨੇ ਰੋਣਾ ਨਹੀਂ ਕਿਉਂਕਿ ਰੋਣ ਦਾ ਲਾਭ ਕੋਈ ਨਹੀਂ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਰੋਣਾ ਨਹੀਂ ਪਰਮੇਸ਼ਰ ਦਾ ਕੀਰਤਨ ਕਰਨਾ ਹੈ ਸਿਮਰਨ ਕਰਨਾ ਹੈ ਤਾਂ ਕਿ ਸਿਮਰਨ ਸਦਕਾ ਵਿਛੜੀ ਰੂਹ ਨੂੰ ਪਰਮੇਸ਼ਰ ਅੱਲਾ ਦੇ ਚਰਨਾਂ ਵਿੱਚ ਜਗ੍ਹਾ ਮਿਲੇ ਇਹ ਉਪਦੇਸ਼ ਕਰ ਗਏ ਨੇ ਭਾਈ ਅਗਰ ਕੋਈ ਵਿਛੜ ਜਾਏ ਦੁਨੀਆਂ ਨਾ ਤਿਆਗਣਾ ਵਿਰਾਗ ਵਿੱਚ ਪੈ ਕੇ ਆਪਣਾ ਸਰੀਰ ਨਾ ਗਵਾ ਲੈਣਾ ਦੁਨੀਆਂ ਵਿੱਚ ਰਹਿਣਾ ਦੁਨੀਆਂ ਨੂੰ ਨਾਸ਼ਵਾਨ ਸਮਝਣਾ ਦੁਨੀਆਂ ਦੇ ਕੰਮ ਵੀ ਸਾਰੇ ਕਰਨੇ ਨੇ ਪਰ ਨਾਸ਼ਵਾਨ ਸਮਝ ਕੇ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਨਾਲ ਠੱਗੀ ਨਹੀਂ ਕਰਨੀ ਜੀਵਨ ਉੱਚਾ ਤੇ ਸੁੱਚਾ ਬਤਾਉਣਾ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਕਰਮ ਧਰਮ ਜੁਗਤ ਬਹੁ ਕਰਤਾ ਕਰਨੇ ਹਾਰ ਨਾ ਜਾਣੇ ਉਪਦੇਸ਼ ਕਰੇ ਆਪ ਨਾ ਕਮਾਵੇ ਤਤ ਸ਼ਬਦ ਨਾ ਪਛਾਣੇ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਸ਼ਾਨੇ ਸੰਤ ਸੱਜਣ ਸੁਨੋ ਸਭ ਮੀਤਾ ਝੂਠਾ ਏ ਪਸਾਰਾ ਮੇਰੀ ਮੇਰੀ ਕਰ ਕਰ ਡੁੱਬੇ ਖੱਪ ਖੱਪ ਮੋਏ ਗਵਾਰਾ ਗੁਰਮਿਲ ਨਾਨਕ ਨਾਮ ਤੇ ਆਇਆ ਸਾਜ ਨਾਮ ਨਿਸਤਾਰਾ ਇੱਕ ਨਾਮ ਨੇ ਨਿਸਤਾਰਾ ਕਰਨਾ ਹੈ ਅੱਜ ਦਾ ਇਹ ਕੀਰਤਨ ਆਪਾਂ ਸੁਣ ਕੇ ਆਪਣੇ ਮਨਾਂ ਵਿੱਚ ਇਹ ਧਾਰੀਏ ਇੱਕ ਦਿਨ ਮਰਨਾ ਹੈ ਤਾਂ ਕਿ ਜੀਵਨ ਸਫਲਾ ਕਰਕੇ ਜਾਈਏ।

ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੁਆਰਾ ਆਪਣੇ ਮਨਾਂ ਦੀਆਂ ਤਾਰਾਂ ਜੋੜੀਏ ਗੁਰੂ ਚਰਨਾਂ ਨਾਲ। ਹਜ਼ੂਰ ਤੇ ਕਹਿ ਰਹੇ ਨੇ

ਜਦੋਂ ਫੁੱਲ ਉੱਤੇ ਬਾਹਰ ਆਈ ਉਹ ਖਿੜਿਆ। ਉਹਨੇ ਆਪਣੀ ਖੁਸ਼ਬੂ ਖਿਲਾਰਨੀ ਸ਼ੁਰੂ ਕੀਤੀ। ਜਦੋਂ ਜੋਬਨ ਆਇਆ ਇਸ ਫੁੱਲ ਤੇ ਆਪਣੀ ਖੁਸ਼ਬੂ ਖਿਲਾਰਦਾ ਹੈ ਤੇ ਵੇਖਿਆ ਜਾਂਦਾ ਹੈ ਕਿ ਜਦੋਂ ਫੁੱਲ ਖਿੜਦਾ ਹੈ ਤੇ ਹਮੇਸ਼ਾ ਉਹ ਨੀਵੇਂ ਪਾਸੇ ਨੂੰ ਝੁਕਿਆ ਹੁੰਦਾ ਹੈ। ਪੇੜ ਤੇ ਫਲ ਲੱਗਦਾ ਹੈ ਤੇ ਟਹਿਣੀਆਂ ਹਮੇਸ਼ਾ ਝੁਕ ਜਾਂਦੀਆਂ ਹਨ। ਪਰ ਇੱਕ ਮਨੁੱਖ ਐਸਾ ਹੈ ਕਿ ਜਦੋਂ ਇਸ ਨੂੰ ਕੋਈ ਫਲ ਪ੍ਰਾਪਤ ਹੋਵੇ, ਅਕਾਲ ਪੁਰਖ ਵਾਹਿਗੁਰੂ ਦੀ ਦਾਤ ਪ੍ਰਾਪਤ ਹੋਵੇ, ਬਜਾਏ ਝੁਕਣ ਦੇ ਬਜਾਏ ਨਿਮਰਤਾ ਦੇ ਹੋਰ ਜ਼ਿਆਦਾ ਹੋਮੇ ਆ ਜਾਂਦੀ ਹੈ, ਅਹੰਕਾਰ ਆ ਜਾਂਦਾ, ਆਕੜ ਆ ਜਾਂਦੀ ਹੈ।

ਸਰੀਰ ਭਾਵੇਂ ਅਲੱਗ ਅਲੱਗ ਹਨ ਪਰ ਜੋਤ ਹੋਹਾ ਜੁਗਤ ਸਾਈ ਸਹਿ ਆਇਆ ਫੇਰ ਪਲਕੀ। ਪਰ ਇਹ ਗੱਲ ਕਿਸੇ ਨੇ ਸਮਝੀ, ਕਿਸੇ ਨੇ ਆਖਿਆ ਇਹ ਗੁਰੂ ਹੋਰ ਉਹ ਗੁਰੂ ਹੋਰ, ਇਸ ਦੀ ਮਰਿਆਦਾ ਕੁਛ ਹੋਰ, ਉਸ ਗੁਰੂ ਦੀ ਮਰਿਆਦਾ ਕੁਛ ਹੋਰ। ਭਾਈ ਗੁਰਦਾਸ ਸਾਹਿਬ ਜੀ ਕਹਿਣਾ ਕਹਿੰਦੇ ਨੇ ਇਸ ਭੁਲੇਖੇ ਵਿੱਚ ਨਾ ਰਹੀਓ। ਜੇ ਇਸ ਗਲਤ ਫਹਿਮੀ ਵਿੱਚ ਰਿਹਾ ਤੇ ਜੋ ਘਰ ਵਿੱਚ ਸੁੱਖ ਸਾਧਨ ਹੋਣ ਉਹ ਵੀ ਮੁੱਕ ਜਾਣਗੇ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਏ। ਰਿਧੀਆਂ ਸਿੱਧੀਆਂ ਉਹਨਾਂ ਦੇ ਘਰਾਂ ਵਿੱਚੋਂ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਆਖਿਆ ਇਹ ਗੁਰੂ ਕੁਝ ਹੋਰ ਉਹ ਗੁਰੂ ਕੋਈ ਹੋਰ।

ਸਦਾ ਸੁਖਦਾਈ ਜਾਨੋ ਸਿਮਰ ਅਜਾ ਮਨ ਬੁਝਿਓ ਗਨਕਾ।

ਗੁਰੂ ਕੇ ਪੁੱਤਰ ਹੋ ਗਏ ਤੇ ਗੁਰੂ ਕੇ ਪੁੱਤਰ ਸਤਸੰਗੀ ਜਿੱਥੇ ਮਿਲ ਕੇ ਬੈਠ ਕੇ ਪ੍ਰਭੂ ਜਸ ਕਰਦੇ ਨੇ ਜਿਹੜਾ ਆ ਕੇ ਉਹਨਾਂ ਸਤਸੰਗੀਆਂ ਚ ਰਲ ਗਿਆ ਗੁਰੂ ਪੁੱਤਰਾਂ ਚ ਰਲ ਗਿਆ ਪਿਆਰ ਦੇ ਰੰਗ ਚ ਰਸਾ ਹੋਇਆ ਪ੍ਰਭੂ ਜਸ ਕਰ ਰਿਹਾ ਹੈ ਪ੍ਰਭੂ ਜਸ ਮਾਣ ਰਿਹਾ ਔਰ ਇਹ ਧਰਮ ਦਾ ਮਾਰਗ ਧਰਤੀ ਦੇ ਧਰਨ ਵਾਲੇ ਨਿਰੰਕਾਰ ਪ੍ਰਭੂ ਨੇ ਗੁਰੂ ਦੇ ਰੂਪ ਚ ਆਪ ਧਾਰਨ ਕੀਤਾ ਆਪ ਬਣਾਇਆ ਇਸ ਮਾਰਗ ਤੇ ਜਿਹੜੇ ਚਲਦੇ ਨੇ ਧਰਮ ਪੰਥ ਧਰਿਓ ਧਰਨੀ ਧਰ ਆਪ ਜਿਹੜੇ ਇਸ ਮਾਰਗ ਤੇ ਚਲਦੇ ਨੇ ਰਹੇ ਲਿਵ ਧਾਰ ਨਾ ਧਾਵਤ ਹੈ ਭਟਕਣਾ ਮੁੱਕ ਜਾਂਦੀ ਏ ਲਿਵ ਜੁੜ ਜਾਂਦੀ ਏ ਜੀਵਨ ਦਾ ਆਨੰਦ ਲੈਂਦੇ ਨੇ ਭਗਤ ਭੱਟ ਮਥੁਰਾ ਜੀ ਕਹਿੰਦੇ ਨੇ ਵੱਡੇ ਭਾਗਾਂ ਵਾਲੇ ਨੇ ਉਹ ਲੋਕ ਮਥੁਰਾ ਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਉਹਨਾਂ ਦੇ ਮਨ ਦੀ ਇੱਛਾ ਪ੍ਰਭੂ ਪਿਆਰ ਨੂੰ ਪ੍ਰਾਪਤ ਕਰਨਾ ਔਰ ਇਹ ਫਲ ਉਹ ਪ੍ਰਾਪਤ ਕਰਦੇ ਨੇ ਤੇ ਕਹਿੰਦੇ ਨੇ ਉਹਨਾਂ ਨੂੰ ਫਿਰ ਰੱਬ ਦੇ ਸੁੱਤ ਸੂਰਜ ਦੇ ਪੁੱਤਰ ਧਰਮਰਾਜ ਦਾ ਡਰ ਨਹੀਂ ਰਹਿੰਦਾ ਰੱਬ ਕੇ ਸੁੱਤ ਕੋ ਤਿਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਜਿਹੜੇ ਗੁਰੂ ਚਰਨਾਂ ਨਾਲ ਮਨ ਜੋੜ ਲੈਂਦੇ ਨੇ ਉਹਨਾਂ ਨੂੰ ਨਰਕ ਦਾ ਡਰ ਨਹੀਂ ਜਮ ਦਾ ਡਰ ਨਹੀਂ ਤੇ ਨਾ ਹੀ ਕਿਸੇ ਸੁਰਗ ਦੀ ਇੱਛਾ ਰਹਿ ਜਾਂਦੀ ਗੁਰੂ ਚਰਨਾਂ ਦੇ ਪਿਆਰ ਚ ਗੜੂੰਦ ਹੋਏ ਆਨੰਦ ਲੈਂਦੇ ਨੇ ਰੰਗ ਚ ਰਤੇ ਹੋਏ